0: ओके जनाब, वेलकम बैक वंस अगेन। वापस से आप तमाम सुनने वालों को प्रोग्राम में खुश आमदीद कहते हैं, शो कॉल्ड सिटी वाइब्स, और मुझे मुस्तफा कहते हैं। 10:09 पे चाहते हैं शकीरा की आवाज़ में आप सुन रहे हैं वर्ल्ड कप का जो नया तराना डाई डाई के नाम से ये जाना जाता है, मशहूर हुआ है, लेकिन उतना नहीं हुआ जितना वो वाका वाका हुआ था। सबने गाया हुआ है ना, गलत गाया हुआ है। शकीरा का जो ऑरा है, जो इनकी पर्सनैलिटी है, जो इनका चार्म है, क्या ही कहने हैं। अब मैं पढ़ रहा था इनके बारे में, तकरीबन 60 साल से ज़ायद की इनकी एज हो चुकी है और अभी तक इतनी यंग दिखती हैं, और चलें अच्छी बात है। बात कर लेते हैं फुटबॉल के हवाले से, फुटबॉल वर्ल्ड कप के हवाले से, कि बहुत सारे नए नए मामला, नए नए मार्के जो हैं हमारे सामने आ रहे हैं। तारीख रकम हो चुकी है। मैं अपनी ज़ाती बात करूँ, वैसे मैं फ़ुटबॉल का इतना शौकीन नहीं हूँ, देखने का नहीं हूँ, खेलने का बहुत ज़्यादा एक टाइम पे रहा हूँ, और मैं खुद गोलकीपर होता था, और क्या ही बेहतरीन ख़तरनाक किस्म के हमने गोल जो थे वो रोके हुए हैं। वेल जनाब, बात कर लेते हैं, कुछ बड़े बड़े जो हैं वो अपसेट हुए हैं इस हवाले से, और आजकल इस वर्ल्ड कप के हवाले से एक बहुत बड़ा मुकाबला जो है ना दो पर्सनालिटीज़ के दरमियान हो रहा है, वो हैं जनाब नन अदर देन मेसी हैं और एम्बापे हैं, इनके दरमियान कांटे का मुकाबला है। और किस हवाले से है, गोल्डन बूट का आपने नाम सुना होगा, इस हवाले से पढ़ा होगा और देखा भी होगा कि किस तरह का होता है, ये किन खिलाड़ियों की दिया जाता है, इस पे हम फिर कभी बात करेंगे। अभी जो है बेसिकली इस वर्ल्ड कप में एक दौड़ जो है, जो रेस है वो जारी है, और ये है मेसी और एम्बापे के दरमियान के दोनों में से कौन इस बूट को हासिल करता है। सो इस हवाले से भी कुछ मामला थे कि जो लास्ट एक रिसेंट मैच हुआ था जिसमें ब्राज़ील के हाथों जापान को आखिरी लम्हात में एक बदतरीन शिकस्त का सामना करना पड़ा था। सो इसके साथ ही एक बुरी खबर ये थी कि जितनी भी एशियाई टीमें वहां पर मौजूद थी, इनकी इस वर्ल्ड कप में जो एक सफ़र था, जो जर्नी थी, जो मुहिम थी, वो ख़त्म हो चुकी है। चलिए ठीक है, बेटर लक नेक्स्ट टाइम, अगले साल या अगले साल नहीं बल्कि अगले 4 साल के बाद जो है कुछ अच्छा खेलिएगा। पाकिस्तान की फुटबॉल जो टीम है, इनके हवाले से भी कुछ मामलात हैं। वर्ल्ड कप में तो चले ये शामिल नहीं हो पाए, और हो सकता है कि मज़ीद कुछ अरसे तक नहीं हो पाएंगे, लेकिन कुछ बड़े बड़े मार्के इन्होंने भी सर अंजाम दिए, इस पर हम बात करेंगे। वेल जनाब, ये मामलात हैं, ये चीज़ें हैं, सो आप भी हमें बता सकते हैं अपने तजुर्बात, अपने इंटरेस्ट, और हम बात करें थे इस मॉनसून के मौसम के हवाले से, और आराम की 7 इकसाम जो कि आप नहीं जानते हैं, इन पे हम अभी बात करेंगे और साथ साथ आपसे बात करेंगे। हमारे साथ एक कॉलर मौजूद है, जानते हैं कौन है कहाँ से। ओके 04221100101 रबते का नंबर, आप हमें कॉल कर सकते हैं और हमसे बात कर सकते हैं। अस्सलाम वालेकुम।
1: वालेकुम अस्सलाम
0: जी सर, की हाल चाल ने, कौन गल कर रहे
1: हैं?
0: हनीफ ड्राइवर आ गए ने। हनीफ साहब की हाल चाल ने?
1: ठीक सर, पहले थे शमशी ग्रुप नु सब नु मेरे लो मोहब्बत भरे सलाम पहुंचे थे, बहुत सारीया दुआवां।
0: वालेकुम अस्सलाम।
1: मुस्तफा भाई बड़ा अच्छा लगा, बड़े दिना बाद ਤੁਹਾਡੇ ਨਾਲ ਮੁਲਾਕਾਤ
0: ਹੋਈ। ਸਾਰੇ ਸਾਨੂੰ ਬੜਾ ਅੱਛਾ ਲੱਗਾ, ਬੜੇ ਦਿਨਾਂ ਬਾਅਦ ਤੁਹਾਡਾ ਜਿਹੜਾ ਆਵਾਜ਼ ਸੁਣ ਕੇ।
1: ਬੜੀ ਅੱਛੀ ਅੱਜ ਗੁਫ਼ਤਗੂ ਹੋ ਰਹੀ ਸੀ ਦਰਖਤਾਂ ਦੇ ਉੱਤੇ।
0: ਹਾਂਜੀ ਹਾਂਜੀ ਹਾਂਜੀ ਹਾਂਜੀ।
1: ਦੇਖੋ ਦਰਖਤ ਲਾਣਾ ਕੋਈ ਜੁਰਮ ਨਹੀਂ ਹੈਗਾ, ਤੁਸੀਂ ਕਿਸੇ ਮੌਸਮ ਚ ਵੀ ਲਾ ਸਕਦੇ ਜੇ।
0: ਹਾਂਜੀ ਜੀ।
1: ਲੇਕਿਨ ਇਹ ਜਿਹੜੇ 2 ਮਹੀਨੇ 3 ਮਹੀਨੇ ਨੇ ਨਾ ਬਾਰਿਸ਼ਾਂ ਦੇ,
0: ਜੀ ਜੀ,
1: ਇਹਨਾਂ ਦੇ ਵਿੱਚ ਨਾ ਨਮੀ ਹੁੰਦੀ ਹੈ, ਬਾਰਿਸ਼ਾਂ ਪੈਂਦੀਆਂ ਤੇ ਇਹਦੀ ਜੜ ਮਰਦੀ ਨਹੀਂ ਦਰਖਤ, ਇਹ ਨਾ ਬੜੀ ਛੇਤੀ ਚੱਲ ਜਾਂਦਾ।
0: ਬਿਲਕੁਲ ਇੰਜੀ, ਬਿਲਕੁਲ ਇੰਜੀ ਜੀ।
1: ਬਾਕੀ ਕਿਸੇ ਟਾਈਮ ਕੋਈ ਪਾਣੀ ਨਾ ਵੀ ਦਿੱਤਾ ਜਾਵੇ ਨਾ, ਕੁਦਰਤੀ ਪਾਣੀ ਲੱਗ ਜਾਂਦਾ, ਉਹਦੀ ਜੜ ਮਰਦੀ ਨਹੀਂ
0: ਸਾਰੇ। ਇਹਦੇ ਚ
1: ਇਹਦੇ 2-3 ਮਹੀਨੇ ਦੇ ਵਿੱਚ ਦਰਖਤ ਲਾਉਂਦਾ, ਸਭ ਤੋਂ ਵੱਡਾ ਫਾਇਦਾ ਕਿ ਜੜ ਉਹਦੀ ਮਰਦੀ ਨਹੀਂ।
0: ਜੀ ਹਾਂ ਜੀ ਹਾਂ, ਬਿਲਕੁਲ
1: ਚੱਲ ਪੈਂਦਾ, ਹਰਾ ਹੋ ਜਾਂਦਾ।
0: ਹਾਂਜੀ ਬਿਲਕੁਲ ਇਸ ਤਰ੍ਹਾਂ ਹੀ।
1: ਬਹੁਤ
0: ਸਾਰੀਆਂ
1: ਸਰ ਮੈਂ ਯਕੀਨ ਕਰੋ ਮੈਂ ਜਿੱਥੇ ਕੰਮ ਕਰਦਾ ਨਾ ਮੈਂ ਉੱਥੇ ਵੀ ਦਰਖਤ ਲਾਉਂਦਾ ਜੀ।
0: ਕਿਆ ਬਾਤ ਹੈ ਸਰ, ਕਿਆ
1: ਮੈਂ ਮੁਸਤਫਾ ਗੱਲ ਲੰਬੀ ਹੋ ਜਾਈ ਕਿ ਛੋਟਾ ਤੁਹਾਨੂੰ ਵਾਕਿਆ ਦੱਸਦਾ, ਮੈਂ ਕਨੇਡ ਕਾਲਜ ਜਾਂਦਾ ਹਾਂ 2009-10 ਦੇ ਵਿੱਚ। ਉੱਥੇ ਇੱਕ ਟਾਹਲੀ ਦਾ ਛੋਟਾ ਜਿਹਾ ਪੇੜ ਸੀ ਜਿੱਥੇ ਅਸੀਂ ਅੰਦਰ ਪਾਰਕਿੰਗ ਗੱਡੀਆਂ ਲਾਉਂਦੇ ਸਾਂ।
0: ਅੱਛਾ ਸਰ, ਉੱਥੇ ਕੀ ਪੜ੍ਹਦੇ ਸੀ ਤੁਸੀਂ?
1: ਮੈਂ ਬੱਚੀ ਦੇ ਨਾਲ ਮੇਰੀ ਡਿਊਟੀ ਹੁੰਦੀ ਸੀ ਤੇ ਮੈਂ ਫਿਰ ਉੱਥੇ ਰੁਕਦਾ ਹਾਂ, ਬੱਚੀ ਨੂੰ 2 ਵਜੇ ਲੈ ਕੇ ਵਾਪਸ ਆਉਣਾ।
0: ਅੱਛਾ ਅੱਛਾ, ਚਲੋ ਜੀ।
1: ਤੇ ਉਹ ਜਦੋਂ ਮੈਂ ਵੇਖਿਆ ਨਾ ਉਹ ਸੁੱਕਾ ਪਿਆ ਦਰਖਤ, ਉਹਦੇ ਬੜੇ ਭੈੜੇ ਹਾਲ ਸਨ।
0: ਅੱਛਾ,
1: ਤੇ ਮੈਂ ਮਾਲੀ ਦੇ ਆਪਣੇ ਕੋਲ ਰੰਬਾ ਗੱਡੀ ਲਾ ਕੇ ਲਿਆ, ਮੈਂ ਉਹਦਾ ਦੌਰ ਬਣਾਇਆ ਤੇ ਉੱਥੇ ਪਾਣੀ ਦੇ ਲਾਗੇ ਕਿਤੇ ਆ ਰਹੀ ਸੀ। ਮੈਂ ਪਾਣੀ ਵਾਲੇ ਕੂਲਰ ਤੋਂ ਠੰਡੀਆਂ ਬੋਤਲਾਂ ਭਰ ਭਰ ਉਹਨੂੰ ਬੰਦ ਰਿਹਾ। ਇਸ ਟਾਈਮ ਉਹ ਡਾਲੀ ਦਾ ਦਰਖਤ, ਉਹਦੇ ਚ ਕੋਈ 10 ਗੱਡੀਆਂ ਮੇਰੇ ਹਿਸਾਬ ਨਾਲ ਉਹਦੇ ਥੱਲੇ ਖੜੋ ਜਾਂਦੀਆਂ।
0: ਮਾਸ਼ਾਅੱਲਾ ਜੀ, ਮਾਸ਼ਾਅੱਲਾ, ਕੀ ਬਾਤ ਹੈ।
1: ਤੇ ਉਹ ਸਾਲ 2 ਸਾਲਾਂ ਦੇ ਵਿੱਚ ਨਾ ਉਹਨੂੰ ਮੈਂ ਤਿਆਰ ਕਰ ਦਿੱਤਾ ਸੀ। ਤੇ ਗੱਲ ਇਹ ਕਿ ਅਗਰ ਤੁਸੀਂ ਲਾ ਨਹੀਂ ਸਕਦੇ ਕੋਈ ਇੰਜਰ ਜਿੱਥੇ ਤੁਸੀਂ ਬਹਿੰਦੇ ਖਲੋਂਦੇ ਕੋਈ ਪੌਦਾ ਵੇਚਦੇ ਉਹਨੂੰ ਕੋਈ ਪਾਣੀ ਦਾ ਉਹਦਾ ਇੰਤਜ਼ਾਮ ਨਹੀਂ ਹੈਗਾ ਤੇ ਤੁਸੀਂ ਇੰਨਾ ਕੋਈ ਕੰਮ ਵੀ ਕਰ ਸਕਦੇ ਜੀ?
0: ਜੀ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ। ਕਾਰਨਾਮਾ ਸੁਣ ਕੇ ਠੀਕ ਹੈ,
1: ਬਹੁਤ ਸ਼ੁਕਰੀਆ ਸਰ, ਬਹੁਤ ਸ਼ੁਕਰੀਆ।
0: ਓਕੇ, ਆਪਣਾ ਖਿਆਲ ਰੱਖਣਾ। ਓਕੇ ਜਨਾਬ, ਹਨੀਫ ਡਰਾਈਵਰ ਸਾਹਿਬ ਮੌਜੂਦ ਥੇ ਔਰ ਇਹਨਾਂ ਨੇ ਇਸ ਹਵਾਲੇ ਸੇ ਬਾਤ ਕੀ ਥੀ ਕਿ ਦਰਖਤੋਂ ਕੀ ਅਹਿਮੀਅਤ ਔਰ ਸਪੈਸ਼ਲੀ ਮੌਨਸੂਨ ਕਾ ਯੇ ਜੋ ਮਹੀਨਾ ਹੋਤਾ ਹੈ ਇਸਮੇਂ ਦਰਖਤ ਲਗਾਨੇ ਚਾਹੀਏ, ਕਿਉਂ ਲਗਾਨੇ ਚਾਹੀਏ। ਜੈਸਾ ਕਿ ਮੈਨੇ ਆਪਕੋ ਬਤਾਇਆ ਥਾ ਕਿ ਇਹ ਪੇਸ਼ਨ ਗੋਈ ਕੀ ਜਾਤੀ ਹੈ ਔਰ ਇਸ ਹਵਾਲੇ ਸੇ ਇਸ ਸਾਲ ਯੇ ਬਾਤ ਕੀ ਜਾ ਰਹੀ ਹੈ ਕਿ ਤਕਰੀਬਨ ਪਹਿਲੇ ਹੋਣੇ ਵਾਲਾ ਹੈ ਲੇਕਿਨ 13 ਜੁਲਾਈ ਜੋ ਹੈ ਨਾ ਯੇ ਇਸਕੀ ਹਤਮੀ ਤਾਰੀਖ ਬਤਾਈ ਜਾ ਰਹੀ ਹੈ ਮੌਸਮੀਆਤ ਕੇ ਮਹਿਕਮੋਂ ਕੀ ਜਾਨਿਬ ਸੇ ਕਿ 13 ਜੁਲਾਈ ਸੇ ਸਾਵਨ ਕਾ ਮਹੀਨਾ ਜੋ ਹੈ ਵੋ ਸ਼ੁਰੂ ਹੋਣੇ ਵਾਲਾ ਹੈ। ਸੋ ਇਸ ਹਵਾਲੇ ਸੇ ਆਪਨੇ ਪੜ੍ਹਾ ਵੀ ਹੋਗਾ, ਸੁਣਾ ਹੋਗਾ, ਬੜੇ ਬਜ਼ੁਰਗ ਜੋ ਹੋਤੇ ਥੇ ਵੋ ਫਰਮਾਤੇ ਥੇ ਕਹਤੇ ਥੇ ਕਿ ਸਾਵਨ ਕਾ ਜੋ ਮਹੀਨਾ ਹੋਤਾ ਹੈ ਨਾ ਇਸਮੇਂ ਸੂਖੀ ਲੱਕੜੀ ਵੀ ਅਗਰ ਲਗਾ ਦੀ ਜਾਤੀ ਹੈ ਨਾ ਤੋ ਵੋ ਵੀ ਸਬਜ਼ ਹੋ ਜਾਤੀ ਹੈ। ਔਰ ਯਕੀਨ ਕੀਜੀਏ ਮੈਨੇ ਖੁਦ ਐਸੇ ਕਟੇ ਹੋਏ ਦਰਖਤ ਦੇਖੇ ਹੈ, ਐਸੇ ਪੌਦੇ ਦੇਖੇ ਹੈ ਕਿ ਇਸ ਮੌਸਮ ਮੇਂ ਆ ਕੇ ਨਾ ਉਨਕੇ ਉੱਪਰ ਵੋ ਜੋ ਪੱਤੋਂ ਕੀ ਜੋ ਕੋਂਪੇ ਹੋਤੀ ਹੈ ਫੂਲੋਂ ਕੀ ਵੋ ਖਿਲ ਜਾਤੀ ਹੈ, ਵੋ ਉਗਾਤੀ ਹੈ। ਸੋ ਇਤਨਾ ਜ਼ਰਖੇਜ਼ ਮਹੀਨਾ ਹੈ, ਇਸਮੇਂ ਬਾਰਿਸ਼ੇ ਹੋਤੀ ਹੈ, ਪੌਦੋਂ ਕੋ ਬਰ ਵਕਤ ਪਾਣੀ ਮਿਲਤਾ ਰਹਤਾ ਹੈ, ਬਾਰਹਾ ਪਾਣੀ ਮਿਲਤਾ ਰਹਤਾ ਹੈ, ਨਮੀ ਕਾ ਮੌਸਮ ਹੋਤਾ ਹੈ, ਮਰਤੂਬ ਹਵਾ ਹੋਤੀ ਹੈ। ਸੋ ਬਿਲਕੁਲ ਯੇ ਜੋ ਸਾਵਨ ਕਾ ਮਹੀਨਾ ਹੈ ਨਾ ਇਸਮੇਂ ਤਕਰੀਬਨ ਹਰ ਕਿਸਮ ਕੇ ਜੋ ਦਰਖਤ ਹੈ ਵੋ ਲਗਾਨੇ ਚਾਹੀਏ। ਔਰ ਕਲਮੇ ਲਗਾਨੇ ਕੇ ਲੀਏ ਵੀ ਕਿਹਾ ਜਾਤਾ ਹੈ ਕਿ ਦਰਖਤੋਂ ਕੀ ਜੋ ਕਲਮੇ ਹੋਤੀ ਹੈ ਪੌਦੋਂ ਕੀ ਯੇ ਬਿਹਤਰੀਨ ਮਹੀਨਾ ਹੋਤਾ ਹੈ। ਚਲੇ ਮਹੀਨਾ ਤੋ ਹੋਤਾ ਹੈ ਲੇਕਿਨ ਜੋ ਸਾਲ ਹਰ ਸਾਲ ਗਰਮੀ ਪੜਤੀ ਹੈ ਜਿਸ ਤਰ੍ਹਾਂ ਸੇ ਕਲਾਈਮੇਟ ਚੇਂਜ ਹੋ ਰਿਹਾ ਹੈ। ਸੋ ਇਸ ਮੌਸਮ ਕੀ ਅਹਿਮੀਅਤ ਕੋ ਹਮਨੇ ਅਹਿਮ ਸਮਝਣਾ ਹੈ ਔਰ ਇਸਕਾ ਫਾਇਦਾ ਇਸ ਤਰ੍ਹਾਂ ਸੇ ਹਮਨੇ ਉਠਾਨਾ ਹੈ ਕਿ ਇਸ ਮੌਸਮ ਹਮਨੇ ਜ਼ਿਆਦਾ ਸੇ ਜ਼ਿਆਦਾ ਪੌਦੇ ਲਗਾਨੇ ਹੈ, ਦਰਖਤ ਲਗਾਨੇ ਹੈ, ਤਾਂ ਕਿ ਅਗਲੇ ਸਾਲ ਤੱਕ ਹਮ ਇੱਕ ਠੰਡੀ ਛਾਓ ਜੋ ਹੈ ਵੋ ਹਮ ਮਹਿਸੂਸ ਕਰ ਸਕੇ। ਆਪ ਯਕੀਨ ਕਰੇ ਮੈਂ ਟਰੈਵਲ ਕਰਤਾ ਹੂੰ, ਲੋਕਲ ਟਰੈਵਲ ਕਰਨੇ ਕਾ, ਸਫ਼ਰ ਕਰਨੇ ਕਾ ਆਦੀ ਹੂੰ, ਕਭੀ ਮੈਟਰੋ ਹੈ, ਸਪੀਡੋ ਹੈ, ਔਰੇਂਜ ਲਾਈਨ ਹੈ, ਔਰ ਯਕੀਨ ਕਰੇ ਕਿ ਇੱਕ ਸਟਾਪ ਸੇ ਦੂਸਰੇ ਸਟਾਪ, ਫੋਰ ਇਗਜ਼ਾਮਪਲ ਮੈਂ MEO ਪੇ ਉਤਰਤਾ ਹੂੰ ਔਰ ਮੈਨੇ ਵਹਾਂ ਸੇ ਔਰੇਂਜ ਲਾਈਨ ਪੇ ਜਾਣਾ ਹੈ ਤੋ ਵਹਾਂ ਜਾਣੇ ਕੇ ਲੀਏ ਮਤਲਬ ਆਪ ਯਕੀਨ ਕਰੇ ਝੁਲਸਾ ਦੇਣੇ ਵਾਲੀ ਗਰਮੀ ਹੋਤੀ ਹੈ। ਦਿਲ ਚਾਹਤਾ ਹੈ ਕਿ ਕੋਈ ਐਸਾ ਮੌਜੂਜ਼ਾ ਹੋ ਜਾਏ ਰਸਤੇ ਮੇਂ, ਕੋਈ ਐਸਾ ਦਰਖਤ ਆਏ ਕਿ ਜਿਸਕੇ ਨੀਚੇ ਸੇ ਗੁਜ਼ਰ ਕੇ ਥੋੜ੍ਹੀ ਸੀ ਠੰਡੀ ਛਾਓ ਜਾਂ ਜੋ ਠੰਡੀ ਹਵਾ ਹੈ ਜੋ ਵੋ ਲੁਤਫ ਹੈ ਸਕੂਨ ਕਾ ਵੋ ਮੁਝੇ ਮਹਿਸੂਸ ਹੋ ਸਕੇ। ਸੋ ਮੈਂ ਇੱਕ ਪਿਕਚਰ ਵੀ ਲਈ ਥੀ ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਆਪਣੇ ਪੇਜ ਵੀ ਅਪਲੋਡ ਕਰੂੰਗਾ ਕਿ ਇੱਕ ਛੋਟਾ ਸਾ ਪਪੀ ਥਾ, ਛੋਟਾ ਸਾ ਡੋਗ ਥਾ, ਵੋ ਇੱਕ ਛੋਟੇ ਸੇ ਪੌਦੇ ਕੇ ਨੀਚੇ ਨਾ ਆਪਣਾ ਜੋ ਜਿਸਮ ਥਾ ਵੋ ਛੁਪਾ ਕੇ ਬੈਠਾ ਹੁਆ ਥਾ ਔਰ ਮੁਝੇ ਇਤਨਾ ਕੁਛ ਦਿਲ ਮੇਂ ਆਇਆ ਲਿਖਨੇ ਕੋ, ਕਹਿਨੇ ਕੋ, ਬੋਲਨੇ ਕੋ ਔਰ ਮੈਂ ਕੋਸ਼ਿਸ਼ ਕਰੂੰਗਾ ਉਸਕਾ ਇੱਕ ਅੱਛਾ ਸਾ ਕੈਪਸ਼ਨ ਬਣਾ ਕੇ ਹਮ ਲਿਖੇਂਗੇ ਔਰ ਇਸ ਮੌਸਮ ਮੇਂ ਦਰਖਤ ਲਗਾਨੇ ਕੀ ਜੋ ਅਹਿਮੀਅਤ ਹੈ ਇਸ ਹਵਾਲੇ ਸੇ ਹਮ ਬਾਤ ਕਰੇਂਗੇ। ਤੋ ਜਨਾ ਬਿਲਕੁਲ ਆਪਸੇ ਵੀ ਹਮ ਬਾਤ ਕਰੇਂ ਇਸ ਹਵਾਲੇ ਸੇ ਇਸ ਬਾਬਤ, ਸੋ ਆਪ ਵੀ ਆਪਣੀ ਰਾਏ ਕਾ ਇਜ਼ਹਾਰ ਕਰ ਸਕਤੇ ਹੈ 0424111101। ਬਿਲਕੁਲ ਮੌਨਸੂਨ ਕਾ ਮਹੀਨਾ ਹੈ, ਇਸ ਮਹੀਨੇ ਮੇਂ ਦਰਖਤ ਲਗਾਨੇ ਕੀ ਆਪ ਜੋ ਤਿਆਰੀ ਹੈ ਵੋ ਸ਼ੁਰੂ ਕਰਦੇ ਤਾਂ ਕਿ ਬੜ੍ਹਤੇ ਹੋਏ ਇਸ ਟੈਂਪਰੇਚਰ ਮੇਂ ਜੋ ਹੈ ਆਪ ਕੁਛ ਅੱਛਾ ਕੰਮ ਕਰ ਸਕੇਂ ਔਰ ਇਸ ਟੈਂਪਰੇਚਰ ਕੋ ਹਮ ਕਾਬੂ ਪਾ ਸਕੇਂ। ਸੋ ਇਸ ਹਵਾਲੇ ਸੇ ਹਮ ਬਤਾਏਂਗੇ ਨੀਮ ਕਾ ਜੋ ਦਰਖਤ ਹੋਤਾ ਹੈ ਯੇ ਕਿਤਨੀ ਗਰਮੀ ਕੋ ਰੋਕਤਾ ਹੈ ਔਰ ਕਿਸ ਤਰ੍ਹਾਂ ਕੇ ਜੋ ਲੋਕਲ ਮਕਾਮੀ ਦਰਖਤ ਹੋਤੇ ਹੈ ਯੇ ਕਿਤਨੇ ਫਾਇਦੇਮੰਦ ਹੋਤੇ ਹੈ। ਹਮਾਰੇ ਸਾਥ ਇੱਕ ਔਰ ਕਾਲਰ ਮੌਜੂਦ ਹੈ, ਜਾਣਤੇ ਹੈ ਕੌਣ ਹੈ, ਕਹਾਂ ਸੇ, ਅਸਲਾਮ ਅਲੈਕੁਮ।
2: ਵਾਲਕਮ ਸਲਾਮ ਸਰ, ਜ਼ਬਰਦਸਤ ਤੁਹਾਡੀ ਆਵਾਜ਼ ਸੁਣੀਏ, ਦਿਲ ਨੂੰ ਬੜਾ ਸਕੂਨ ਮਿਲਦਾ ਸਰ।
0: ਅੱਛਾ ਜੀ ਸਰ, ਕੌਣ ਗੱਲ ਕਰ ਰਹੇ ਹੋ, ਕੀ ਹਾਲ ਚਾਲ ਨੇ?
2: ਸਰ ਬੋਧੀ ਜੱਟ ਗੱਲ ਕਰ ਰਿਹਾ ਸਰ, ਰਾਵੀ ਦੇ ਕੰਢੇ।
0: ਕੀ ਬਾਤ ਹੈ ਸਰ, ਬੋਧੀ ਜੱਟ ਆ ਗਏ ਨੇ, ਬੋਧੀ ਸਾਹਿਬ ਖੈਰੀਅਤ ਨਾਲ ਹੋ?
2: ਹਾਂਜੀ ਸ਼ੁਕਰ ਹੈ ਅੱਲਾ ਦਾ ਸਰ, ਤੁਹਾਡੀ ਆਵਾਜ਼ ਸੁਣੀ ਹੁਣ ਅਸੀਂ ਬਿਲਕੁਲ ਜ਼ਬਰਦਸਤ ਹੋ ਗਿਆ।
0: ਤੇ ਪਹਿਲੇ ਕੀ ਸੀ?
2: ਲੈ ਸਰ ਪਹਿਲੇ ਥੋੜਾ ਜਿਹੜਾ ਸੀ ਅੱਜ ਗੁੰਮ ਸੁੰਮ ਸਾ ਮਤਲਬ ਦਿਲ ਬੜਾ ਬੋਰ ਬੋਰ ਸੀ ਤੁਸੀਂ ਛੁੱਟੀਆਂ ਦੇ ਸਾ ਜਿਹਦੇ ਵਿੱਚ
0: ਕੁਛ ਬਿਹਤਰ ਹੈ। ਹਾਂਜੀ ਜੀ ਫਰਮਾਓ।
2: ਮੈਂ ਸਰ ਇਹ ਕਹਿ ਰਿਹਾ ਸਾ ਅਸੀਂ ਸਰ ਦੋ ਬੋਰਡ ਲਾਏ ਨੇ ਡੇਰੇ ਦੇ।
0: ਅੱਛਾ ਕੀ ਬਾਤ ਹੈ।
2: ਮਾਸ਼ਾਅੱਲਾ ਸਰ ਇਸ ਟਾਈਮ ਉਹਨਾਂ ਦੇ ਥੱਲੇ ਮੇਰੇ ਹਿਸਾਬ ਨਾਲ ਕੋਈ 40 ਤੋਂ 50 ਮੱਝਾਂ ਬੈਠੀਆਂ ਨੇ ਤੇ 40 ਤੋਂ 50 ਗਾਈਂ ਬੈਠੀਆਂ ਨੇ ਸਰ।
0: ਕੀ ਬਾਤ ਹੈ। ਤੁਸੀਂ ਲਾਇਆ ਸੀ
2: ਜੀ?
0: ਤੁਸੀਂ ਲਾਇਆ ਸੀ?
2: ਨਹੀਂ ਨਹੀਂ ਸਰ ਵਾਲਾ ਸਾਹਿਬ ਹਰਾ ਲਿਆ ਜੀ। ਅਸੀਂ ਉਹਨੂੰ ਪਾਣੀ ਦਿੰਦੇ ਰਹੇ ਤੇ ਹੁਣ ਤੇ ਮਾਸ਼ਾਅੱਲਾ ਬੜੇ ਵੱਡੇ ਬੋਰਡ ਹੋ ਗਏ ਨੇ ਦੋ ਸਰ ਨੇ।
0: ਮਾਸ਼ਾਅੱਲਾ ਮਾਸ਼ਾਅੱਲਾ। ਚਲੋ ਅੱਲਾ ਪਾਕ ਜਿਹੜਾ ਤੁਹਾਡੇ ਵਾਲੇ ਸਾਹਿਬ ਨੂੰ ਇਹਦਾ ਅਜਰ ਦੇਵੇ।
2: ਆਮੀਨ ਆਮੀਨ ਸਰ। ਫੌਤ ਹੋ ਗਏ ਨੇ ਸਰ, ਅੱਲਾ ਪਾਕ ਉਹਨਾਂ ਨੂੰ ਕਰੀਬੇ ਮਕਸਰਤ ਅਤਾ ਕਰੇ।
0: ਆਮੀਨ
2: ਆਮੀਨ ਆਮੀਨ ਸਰ। ਉਹ ਬੜੇ ਦਰਸ਼ ਸਰ ਲਾਏ ਨੇ ਸੀ ਆਪਣਾ ਆਪਣੀ ਚਾਰੀ ਦੇ ਆਲੇ।
0: ਸਰ ਤੁਸੀਂ ਤੇ ਮਾਸ਼ਾਅੱਲਾ ਵੈਸੇ ਵੀ ਰਾਵੀ ਦੇ ਕੰਡੇ ਰਹਿੰਦੇ ਹੋ ਤੇ ਉੱਥੋਂ ਦੀ ਜ਼ਮੀਨ ਤੇ ਬਹੁਤ ਹੀ ਜ਼ਿਆਦਾ ਜ਼ਰਖੇਜ਼ ਹੈਗੀ ਏ, ਨਮੀ ਵਾਲੀ ਹੈ। ਹਾਂ ਤੇ ਲਾਇਆ ਕਰੋ ਕੇ ਪੌਦੇ ਛੋਦੇ। ਠੀਕ ਹੈ
2: ਹਾਂਜੀ ਸਰ। ਯਾਰ ਕੀ ਸੌਣ ਪਾਦਰੋਂ ਦੇ ਵਿੱਚ ਹੋਰ ਤਰ੍ਹਾਂ ਇਨਸ਼ਾਅੱਲਾ ਲਾਵਾਂਗੇ।
0: ਇਨਸ਼ਾਅੱਲਾ ਇਨਸ਼ਾਅੱਲਾ ਇਨਸ਼ਾਅੱਲਾ। ਚਲੋ ਮੈਨੂੰ ਦੱਸਣਾ, ਮੈਂ ਵੀ ਆਵਾਂਗਾ, ਵੇਖਣ ਆਵਾਂਗਾ। ਸਹੀ ਹੈ, ਮੈਂ ਦੱਸਾਂਗਾ ਕਿ ਮੈਂ ਮੋਟੀਵੇਟ ਕੀਤਾ ਸੀ ਤੁਹਾਨੂੰ।
2: ਬਿਸਮਿਲਲਾ ਸਰ, ਤੌਬਾ ਬਿਸਮਿਲਲਾ। ਤੁਸੀਂ ਆਓ ਸਰ, ਨਾਲੇ ਤੁਹਾਨੂੰ ਚਾਹੇ ਪੁਲਾਵਾਂਗੇ ਤੁਸੀਂ ਪੁਲਾਣ ਨਾਲੇ ਨਵਾਵਾਂਗੇ ਸਰ ਤੁਹਾਨੂੰ ਟੂਲ ਤੇ।
0: ਅੱਛਾ ਅੱਛਾ। ਨਹੀਂ ਨਹੀਂ, ਮੈਂ ਆਪ ਹੀ ਨਾ ਲੈਣਾ ਹੁੰਦਾ, ਕੋਈ ਮਸਲਾ ਨਹੀਂ। ਠੀਕ ਹੈ
2: ਚਲੋ ਸਰ, ਤੁਹਾਨੂੰ ਟੂਲ ਚਲਾ ਕੇ ਦੇਵਾਂਗੇ ਤੇ ਤੁਸੀਂ ਨਹਾਣਾ ਖਾ ਕੇ ਦੇ ਖੁੱਲਾ
0: ਕਿਹਾ ਬਾਤ ਹੈ ਸਰ। ਤੁਹਾਡਾ ਟਿਊਬਵੈਲ ਕਿ ਟਰਫੈਨ ਚੱਲਦੀ ਤੁਹਾਡੇ ਵੱਲ ਉੱਥੇ? ਸਰ ਮੈਂ ਕਹਿਣਾ ਤੁਹਾਡੀ ਆਵਾਜ਼ ਸੁਣ ਕੇ ਮੈਨੂੰ ਨਸ਼ਾ ਹੋ ਗਿਆ ਬਸ। ਠੀਕ
2: ਹੈ
0: ਮੈਂ ਓਕੇ। ਵਾਲੇਕੁਮ ਅਸਲਾਮ, ਆਪਣਾ ਖਿਆਲ ਰੱਖਦਾ ਸਰ, ਅੱਲਾ ਹਾਫਿਜ਼। اچھا میں آپ کے جو آن لائن پیغامات ہیں یہ میں دیکھ رہا ہوں اور میں چاہ رہا ہوں کہ اس حوالے سے کوئی امپورٹنٹ بات آتی ہے، کوئی اہم میسج آتا ہے تو اس کو لازمی شامل کیا جائے گا۔ یعنی کہ میں پڑھتا نہیں ہوں، میں پڑھتا ہوں۔ ان کو آنر تب کیا جائے گا جب اس میں کوئی حاصل گفتگو ہوئی ہوگی۔ سو شہیر میرا دوست موجود ہے، شہیر لو یو ہو گیا، تھینک یو سو مچ لڑکے۔ اور میں آج ابھی یہیں پہ ہوں، اور ٹریننگ پروگرام جو ہوگا آج آج جس کے حوالے سے انٹرنشپ جو جوائن کر چکے ہیں جو اسٹوڈنٹس ہیں ان کے حوالے سے، تو ان سے ملاقات کا آج ہو سکتا ہے کہ مجھے یہ شرف حاصل ہوگا۔ سو جانتے ہیں ہمارے ساتھ اور کون موجود ہے۔ السلام علیکم۔
3: وعلیکم السلام، ہاؤ آر یو برو؟
0: آئی ایم فائن برو۔ میرے ساتھ پنجابی میں بات کرو۔ سر آپ آئمہ بیگ بات کر رہی ہیں؟
3: آپ اچھے سے جانتے ہیں مجھے۔
0: اچھا اچھے سے جانتے ہیں، کوئی پیسے پوچھے تو نہیں دینے آپ نے میرے؟
3: آپ کے ساتھ میں ایک جگہ پہ کام کرتا تھا، انہوں نے دینے۔
0: اچھا انہوں نے دینے ہیں۔ شہیر کیا حال چال ہے، خیریت سے ہو؟
3: الحمد للہ۔
0: کیا بات ہے یار، آپ کی کال لگ گئی ہے۔ اچھا میں آپ کو بتا رہا تھا پہلے، مجھے فٹ بال کا اتنا کوئی پتہ پتہ نہیں ہے، لیکن یہ ہے کہ تھوڑی بہت اپڈیٹس ہیں، اور میں چاہ رہا تھا کہ شہید جیسا کوئی لڑکا ہے، بندہ ہے، تو بتائے کیا آج کل آپ دیکھ رہے ہیں، کتنے ایکسائٹیڈ ہیں جی شہیر؟ اچھا سب سے پہلے میں تمام سننے والوں کو یہ بتانا چاہوں گا، شہیر صفدر سلہری یہ وہ لڑکا ہے کہ آج بننے سے پہلے جب میں نے ریڈیو سننا شروع کیا تھا نا، تو یہ لڑکا تقریباً ہر چینل پہ چھایا ہوا تھا، ہر چینل پہ، مطلب ایز اے ناظرین، ایز اے کالر، ایز اے کالر، تو کیا ہی بہترین اچھی اچھی باتیں کرتا تھا۔ عمران علی مانی تھے، ذیشان آصف تھے، جتنے بھی پریزنٹر سے، چاہے لاہور کے ہیں، اسلام آباد کے ہیں، کراچی سے ایک ہوتے تھے، کیا نام تھا جن کا اے سے زیڈ تک نام آتا تھا، آصف ملک ریاض ہوتے تھے۔ سو ان کے شوز میں یہ لڑکا کال کرتا تھا اور کیا ہی بہترین گفتگو کرتا تھا۔ جی شہیر گو ایٹ۔
3: थैंक यू यार, आपने मुझे प्रेशर में डाल दिया ब्रो।
0: कोई नहीं। जी,
3: एक्चुअली द सीन इज वर्ल्ड कप इज क्रेजी। मतलब नॉर्मली एक तो जो क्वालिटी ऑफ टीम्स बड़ी है, नंबर ऑफ टीम्स नॉर्मली 32 होती हैं, इस दफा उन्होंने पोल बढ़ा के 48 की है।
0: सही,
3: इससे अब दो चीजें हुई हैं, एक तो यूरोपियन नेशंस और साउथ अमेरिकन नेशंस को समहाउ क्वालिफाई कर ली जाती थी, अफ्रीकन एंड एशियन नेशंस के लिए एक मौका था, इसकी वजह से हम बहुत सारी एशियन नेशंस को उसमें देख रहे हैं, अफ्रीकन नेशंस को देख रहे हैं। फर्स्ट ऑफ ऑल तो ये थिंग थी। सेकेंडली जो मेनली ना अब राउंड ऑफ 32 जो है ये फर्स्ट टाइम इंट्रोड्यूस हुआ है एंड ऐसे ऐसे अपसेट हो गए इसमें ऑलरेडी। जर्मनी को एक छोटी सी नेशन है पैराग्वे, उन्होंने बाइट कर दिया,
0: ये बड़ा अपसेट हुआ था।
3: इट इज द बिगेस्ट अपसेट। उसके अलावा फॉर आवर मुस्लिम वर्ल्ड, अभी कल मोरक्को ने नेदरलैंड्स को बाइट किया है, हु वर फेवरेट टू विन दिस टूर्नामेंट। वो भी एक अपसेट था, बहुत बड़ा अपसेट था, जो इस वर्ल्ड कप जीतने के लिए फेवरेट थे इस टाइम पे। तो लाइक इट इज गोइंग क्रेजी। बाकी आप गोल्डन बूट की बात कर रहे थे, दो नाम आपने लिए एम्बाप्पे एंड मेसी का, आप हॉलैंड भूल गए हैं यार।
0: सही। बल्कि हम आपसे मिलते हैं, हम आपके बहुत बड़े ऐसी हैं। चलो चलो शेर, अपना ख्याल रखना, थैंक यू सो मच। सही है, ओके, अल्लाह हाफिज। जी अच्छी बात है कि हमारे पुराने जो लिसनर्स हैं, जब रेडियो का एक टाइम पे बूम था, बूम से मुराद की जो रीसेंट एक बूम आई थी ना, या तब ये तमाम तर कॉलर्स पाए जाते थे, तमाम बात करने वाले, तमाम सामीन। जी अस्सलाम वालेकुम, कौन बात कर रहे हैं, कहाँ से? अच्छा, ये शोर आ रहा है और मुझे लगता है कि आई थिंक मेरे हेडफोन में है, या जब रेडियो का एक टाइम पे बूम था, बूम से मुराद की जो रीसेंट एक बूम आई थी ना, या तब ये तमाम तर कॉलर्स पाए जाते थे, तमाम बात करने वाले, तमाम सामीन। जी अस्सलाम वालेकुम, कौन बात कर रहे हैं, कहाँ से?

0: will be back after this short commercial break. Stay with us.
1: अस्सलाम वालेकुम सामईन, प्रोग्राम जान है ते जहान है दे नाल ताहिरा जबीन हाजिर है। ए प्रोग्राम ताड़ी खिदमत विच अनवर हस्पताल वालों पेश कीता जांदा है। साड़े नाल साड़े प्रोग्राम च अज मौजूद ने होमियो डॉक्टर सईद अनवर सुलहरी साहब। डॉक्टर साहब साबका वाइस प्रिंसिपल ने लाहौर मेडिकल कॉलेज दे विच, ते डॉक्टर साहब दा अपने शोबे दे विच 32 साल दा तजर्बा है। सामईन तुहानू कोई भी मसला होए तुसी डॉक्टर साहब कोल क्लीनिक आ सकदे हो। जिहड़े मरीज क्लीनिक नहीं आ सकदे ओह डाक दे ज़रिए वी दवाई मंगवा सकदे ने। डॉक्टर साहब का फोन नंबर ते उन्हां दे क्लीनिक दा एड्रेस नोट कर लवो, अनवर हस्पताल नजद थाना बदामी बाग लाहौर। डॉक्टर साहब का फोन नंबर है 0300441380, यानी 0300441380। डॉक्टर साहब का दूसरा नंबर नोट कर लवो 0341611790, यानी 0341611790। डॉक्टर साहब के क्लीनिक के औकातकार ने दोपहर 12 बजे तो लैके शाम 5 बजे तक, ते रात 8 बजे तो लैके 11 बजे तक अपने क्लीनिक ते मरीज वेखते ने। ते आओ सामें डॉक्टर साहब नाल इन्हां दे मुख्तलिफ मर्जा दे बारे च जिहड़े कि सानू सुनन वालियां ने कीते ने मैसेज, उन्हां दे बारे च गलबात करने आ। कुछ बीमारियां दे बारे च डॉक्टर साहब नूं तफसीलन सुनने आ सी जी। अस्सलाम वालेकुम डॉक्टर साहब।
2: वालेकुम सलाम
1: डॉक्टर साहब। अजकल शुगर दा बहुत सारे लोगों नूं मसला हो रहा है
2: जी,
1: सानूं काफी मैसेज मसूल भी हुंदे ने। यानी शुगर दी वजह तो लोगों नूं जिहड़े मसले हो जांदे ने मजीद, ते उहदे बारे च सानूं मैसेज आए ने 1-2, ते उह कहिंदे ने कि सानूं डिटेल नाल दसो कि इहदे विच ਕਿਹੜੀ ਕਿਹੜੇ ਮਸਲੇ ਮਜ਼ੀਦ ਵੱਧ ਜਾਂਦੇ ਨੇ, ਪਰਹੇਜ਼ ਔਰ ਹੋਮਿਓਪੈਥਿਕ ਦੇ ਵਿੱਚ ਇਹਦਾ ਤਰੀਕਾ ਇਲਾਜ ਜੋ ਹੈ ਉਹ ਤੁਸੀਂ ਤਫਸੀਲਨ ਸਾਨੂੰ ਦੱਸ ਦਿਓ।
2: ਬਿਸਮਿਲ੍ਲਾ ਰਹਿਮਾਨ ਰਹੀਮ। ਸ਼ੂਗਰ ਇੱਕ ਐਸੀ ਨਾਮਰਾਦ ਬਿਮਾਰੀ ਹੈ, ਜਦੋਂ ਇੱਕ ਵਾਰੀ ਲੱਗ ਜਾਂਦੀ ਹੈ ਫਿਰ ਬੜੀ ਮੁਸ਼ਕਲ ਜਾਨ ਛੱਡਦੀ ਹੈ। ਅਤੇ ਸ਼ੂਗਰ ਜਿਹੜੀ ਹੈ ਅਸਲ ਦੇ ਵਿੱਚ ਬਹੁਤੇ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ਦਾ ਮੋਟਾਪਾ ਹੁੰਦਾ, ਖਾਸ ਤੌਰ 'ਤੇ ਪੇਟ ਦੇ ਉੱਤੇ ਚਰਬੀ ਚੜ ਜਾਂਦੀ ਹੈ, ਉਹਦੀ ਵਜ੍ਹਾ ਨਾਲ ਵੀ ਅਕਸਰ ਸ਼ੂਗਰ ਹੋ ਜਾਂਦੀ ਹੈ। ਬਾਜ਼ ਔਕਾਤ ਵਾਲਦਿਆਂ ਨੂੰ ਸ਼ੂਗਰ ਹੋਵੇ ਤਾਂ ਅੱਗੇ ਬੱਚਿਆਂ ਨੂੰ ਵੀ ਹੋ ਜਾਂਦੀ ਹੈ। ਸ਼ੂਗਰ ਇਹ ਜਿਹੜੇ ਨਾਕਸ ਗਜ਼ਾ ਦੀ ਵਜ੍ਹਾ ਨਾਲ, ਐਕਸਰਸਾਈਜ਼ ਨਾ ਕਰਨਾ, ਪੈਦਲ ਨਾ ਚੱਲਣਾ, ਮੋਟਾਪਾ ਛਾ ਜਾਣਾ, ਇਹਦੇ ਨਾਲ ਵੀ ਸ਼ੂਗਰ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਨੇ। ਆਮ ਤੌਰ 'ਤੇ ਦੋ ਵੱਡੀਆਂ ਇਹਦੀਆਂ ਕਿਸਮਾਂ ਨੇ, ਇੱਕ ਟਾਈਪ 1 ਨੇ, ਇੱਕ ਟਾਈਪ 2 ਹੈ। ਟਾਈਪ 1 ਡਾਇਬਟੀਜ਼ ਮਲਾਟਸ ਹੈ ਅਤੇ ਇੱਕ ਟਾਈਪ 2 ਡਾਇਬਟੀਜ਼ ਮਲਾਟਸ ਹੈ। ਟਾਈਪ 2 ਜਿਹੜੀ ਉਹਨੂੰ ਕਹਿੰਦੇ ਹਾਂ ਜਿਹੜੀ ਗੋਲੀਆਂ ਵਗੈਰਾ ਖਾਣ ਨਾਲ ਕੰਟਰੋਲ ਹੋ ਜਾਂਦੀ ਹੈ। ਟਾਈਪ 1 ਦੇ ਵਿੱਚ ਆਮ ਤੌਰ 'ਤੇ ਇਨਸੁਲਿਨ ਲਵਾਉਣਾ ਪੈਂਦੀ ਹੈ। 30 ਸਾਲ ਤੋਂ ਪਹਿਲੇ ਜ਼ਿਆਦਾਤਰ ਲੋਕਾਂ ਨੂੰ ਟਾਈਪ 1 ਹੁੰਦੀ ਹੈ। ਅਤੇ ਸ਼ੂਗਰ ਜਿਹੜੀ ਐਸੀ ਬਿਮਾਰੀ ਹੈ ਕਿ ਇਹਦੇ ਹੋਮਿਓਪੈਥੀ 'ਚ ਬੜਾ ਅੱਛਾ ਅਤੇ ਮੁਸਰ ਇਲਾਜ ਮੌਜੂਦ ਹੈ, ਔਰ ਇਹਦੇ ਨਾਲ ਦਵਾਈਆਂ ਦੇ ਨਾਲ ਹਮੇਸ਼ਾ ਹੀ ਕੰਟਰੋਲ ਰਹਿੰਦੀ ਹੈ। ਔਰ ਸਾਡੀ 33 ਸਾਲਾ ਪ੍ਰੈਕਟਿਸ ਦੇ ਵਿੱਚ ਹਜ਼ਾਰਾਂ ਹੀ ਲੋਕ ਜਿਹੜੇ ਨੇ ਉਹ ਦਵਾਈ ਖਾ ਰਹੇ ਨੇ ਔਰ ਸ਼ਿਫਾਯਾਬ ਹੋ ਰਹੇ ਨੇ, ਔਰ ਇਹਦੇ ਕੋਈ ਦਵਾਈਆਂ ਦੇ ਸਾਈਡ ਇਫੈਕਟ ਕੋਈ ਨਹੀਂ। ਹਾਲਾਂਕਿ ਸ਼ੂਗਰ ਦੀ ਵਜ੍ਹਾ ਨਾਲ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ, ਜਿਹਦੇ 'ਚ ਸ਼ੂਗਰ ਜਿਹੜੀ ਇਹ ਮਤਲਬ ਬੰਦੇ ਨੂੰ ਗੈਂਗਰੀਨ ਵੀ ਹੋ ਜਾਂਦੀ ਹੈ, ਪੈਰਾਂ ਦੇ ਉੱਤੇ ਜ਼ਖਮ ਬਣ ਜਾਂਦਾ, ਕਾਲੇ ਹੋ ਜਾਂਦੇ ਨੇ, ਉਸ ਤੋਂ ਬਾਅਦ ਬਾਲ ਕੱਟਣੇ ਵੀ ਪੈ ਜਾਂਦੇ ਨੇ। ਅਤੇ ਸ਼ੂਗਰ ਵਾਲਿਆਂ ਨੂੰ ਚਾਹੀਦਾ ਕਿ ਪੈਰਾਂ ਨੂੰ ਵੀ ਆਮ ਤੌਰ 'ਤੇ ਰੋਜ਼ਾਨਾ ਰਾਤ ਨੂੰ ਅੱਛੇ ਸਾਬਣ ਦੇ ਨਾਲ ਸਾਫ਼ ਕਰਕੇ ਅਤੇ ਵੈਸਲੀਨ ਵਗੈਰਾ ਲਾ ਲੈਣ ਤਾਂ ਕਿ ਨਰਮ ਰਹਿਣ ਪੈਰ, ਅਤੇ ਪੈਰ ਉਹਨਾਂ ਦੇ ਫਟਣੇ ਨਹੀਂ ਚਾਹੀਦੇ। ਇਸ ਵਾਸਤੇ ਰੋਜ਼ਾਨਾ ਪੈਰਾਂ ਦੀ ਵੀ ਤਿਆਰ ਕਰਨੀ ਚਾਹੀਦੀ ਹੈ। ਗੈਂਗਰੀਨ ਇਸ ਚੀਜ਼ ਨੂੰ ਕਹਿੰਦੇ ਹਾਂ ਕਿ ਉਹ ਮਾਸ ਖਰਾਬ ਹੋ ਜਾਂਦਾ, ਕਾਲਾ ਹੋ ਜਾਂਦਾ, ਫਿਰ ਉਹ ਬਾਲ ਕੱਟਣੇ ਪੈ ਜਾਂਦਾ। ਦੂਸਰਾ, ਸ਼ੂਗਰ ਦੀ ਵਜ੍ਹਾ ਨਾਲ ਸਫੇਦ ਮੋਤੀਆ ਵੀ ਬਹੁਤ ਜ਼ਿਆਦਾ ਹੋ ਜਾਂਦਾ, ਕਾਲਾ ਮੋਤੀਆ ਵੀ ਹੋ ਜਾਂਦਾ, ਔਰ ਇਹਦੇ ਵਾਸਤੇ ਵੀ ਬੜੀਆਂ ਅੱਛੀਆਂ ਦਵਾਈਆਂ ਮੌਜੂਦ ਨੇ, ਹੁੰਦੇ ਨੇ ਉਹ ਪਾਣੇ ਹੁੰਦੇ ਨੇ, ਉਹਦੇ ਨਾਲ ਸਫੇਦ ਮੋਤੀਆ ਵੀ ਠੀਕ ਹੋ ਜਾਂਦਾ ਹੈ, ਕਾਲਾ ਮੋਤੀਆ ਦੇ ਵੀ ਉਹਦਾ ਬੜਾ ਅੱਛਾ ਅਸਰ ਹੈ। ਉਸ ਤੋਂ ਬਾਅਦ ਜੋੜਾਂ ਦੀਆਂ ਦਰਦਾਂ ਸ਼ੂਗਰ ਵਾਲਿਆਂ ਨੂੰ ਰਹਿਣ ਲੱਗ ਪੈਂਦੀਆਂ ਨੇ, ਗੁਰਦੇ ਖਰਾਬ ਹੋਣਾ ਸ਼ੁਰੂ ਹੋ ਜਾਂਦੇ ਨੇ, ਗੁਰਦਿਆਂ ਦੇ ਮਤਲਬ ਸੋਜਿਸ਼ ਵੀ ਹੋ ਜਾਂਦੀ ਹੈ, ਖਰਾਬ ਵੀ ਹੋ ਜਾਂਦੇ ਨੇ ਆਸਤਾ ਆਸਤਾ। ਸ਼ੂਗਰ ਦੀ ਵਜ੍ਹਾ ਨਾਲ ਫਾਲਜ ਵੀ ਹੋਣ ਦਾ ਬਹੁਤ ਜ਼ਿਆਦਾ ਖਤਰਾ ਹੋ ਜਾਂਦਾ, ਅਤੇ ਕਈ ਲੋਕਾਂ ਨੂੰ ਫਾਲਜ ਹੋ ਵੀ ਜਾਂਦਾ ਹੈ, ਕਿਉਂਕਿ ਸ਼ੂਗਰ ਦੀ ਵਜ੍ਹਾ ਨਾਲ ਵੇਨ ਵਗੈਰਾ ਜਿਹੜੀਆਂ ਨਾਲੀਆਂ ਹੁੰਦੀਆਂ ਉਹਨਾਂ 'ਚ ਚਰਬੀ ਕੋਲੈਸਟਰੋਲ ਆਸਤਾ ਆਸਤਾ ਜਮ੍ਹਾਂ ਹੋ ਜਾਂਦਾ, ਸਖਤ ਹੋ ਜਾਂਦੀਆਂ ਨੇ, ਅਤੇ ਉਹਦਾ ਵੀ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਉਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਸਮ 'ਤੇ ਸੋਜਿਸ਼ ਖਾਰਿਸ਼ ਵੀ ਹੋਣਾ ਸ਼ੁਰੂ ਹੋ ਜਾਂਦੀ ਹੈ, ਅਤੇ ਇਹ ਸਾਰੇ ਮਸਲਿਆਂ ਦਾ, ਉਸ ਤੋਂ ਇਲਾਵਾ ਮਿਹਦਾ ਜਿਹੜਾ ਹੈ, ਮਿਹਦੇ ਜਲਨ ਵਗੈਰਾ ਰਹਿਣਾ, ਜਲਨ ਅਲਸਰ ਬਣ ਜਾਣਾ, ਇਹ ਸ਼ੂਗਰ ਵਾਲਿਆਂ ਨੂੰ ਵੀ ਅਕਸਰ ਇਹ ਮਸਲੇ ਹੋ ਜਾਂਦੇ ਨੇ। ਇਸ ਤੋਂ ਇਲਾਵਾ ਹੋਰ ਵੀ ਬੜੀਆਂ ਅੱਛੀਆਂ ਬਿਮਾਰੀਆਂ ਦਾ ਇਲਾਜ ਮੌਜੂਦ ਹੈ, ਜਿਹਦੇ 'ਚ ਹਾਫਜ਼ਾ ਦੀ ਕਮਜ਼ੋਰੀ ਹੋ ਜਾਂਦੀ ਹੈ, ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ। ਕੁਝ ਲੋਕਾਂ ਨੂੰ ਜਿਹੜਾ ਹੈ ਉਹ ਚਾਹੀਦਾ, ਕਮ ਅਤੇ ਕਮ ਹਰ ਬੰਦੇ ਨੂੰ ਪੈਦਲ ਚੱਲਣਾ ਚਾਹੀਦਾ, ਜਿਹਦੇ 20 ਮਿੰਟ ਪੈਦਲ ਚੱਲਣਾ ਬਹੁਤ ਜ਼ਰੂਰੀ ਹੈ। ਅਤੇ ਜਿਹੜਾ ਹੋਰ ਬਿਮਾਰੀਆਂ ਮਜ਼ੀਦ ਜਿਹੜਾ ਹੋਮਿਓਪੈਥੀ ਬੜਾ ਅੱਛਾ ਇਲਾਜ ਮੌਜੂਦ ਹੈ, ਉਹਦੇ 'ਚ ਸ਼ਾਮਲ ਨੇ ਪੈਰਾਂ 'ਚ ਜਲਨ ਲੈਣਾ, ਕੁਝ ਚੀਜ਼ਾਂ ਨੂੰ ਪਸੀਨਾ ਜ਼ਿਆਦਾ ਆ ਜਾਂਦਾ ਹੈ।
1: ਜੀ ਸਾਮੇਨ, ਤੁਸੀਂ ਤਫਸੀਲ ਨਾਲ ਡਾਕਟਰ ਸਾਹਿਬ ਕੋਲੋਂ ਸੁਣਿਆ ਹੈ ਕਿ ਸ਼ੂਗਰ ਦੀ ਵਜ੍ਹਾ ਤੋਂ ਅਤੇ ਇਸ ਤੋਂ ਇਲਾਵਾ ਵੀ ਜਿਹੜੀ ਮਸਲੇ ਹੁੰਦੇ ਨੇ, ਬਿਮਾਰੀਆਂ ਹੁੰਦੀਆਂ ਬਿਮਾਰੀ ਹੈ ਉਹਦੇ ਹੋਮਿਓਪੈਥਿਕ ਦੇ ਵਿੱਚ ਇਹਦਾ ਕਾਫੀ ਅੱਛਾ ਤੇ ਮੁਸਰ ਇਲਾਜ ਮੌਜੂਦ ਹੈ ਜੀ। ਸਾਮੈਨ ਤੁਸੀਂ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਵੋ, 0303044143806, ਯਾਨੀ 0300443860 ਜੀ। ਡਾਕਟਰ ਸਾਹਿਬ ਨਾਲ ਮਜ਼ੀਦ ਸਵਾਲ ਕਰਨੇ ਆ ਜਿਹੜੇ ਮੈਸੇਜ ਸਾਨੂੰ ਲੋਕਾਂ ਨੇ ਕੀਤੇ ਨੇ ਤੇ ਉਹਨਾਂ ਕੋਲੋਂ ਜਵਾਬ ਲੈਂਦੇ ਆ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਹੈ ਵਾਸਵ ਸਾਹਿਬ ਨੇ, ਇਹ ਕਹਿੰਦੇ ਨੇ ਕਿ ਮੇਰੇ ਸੱਜੇ ਗੁਰਦੇ ਦੇ ਵਿੱਚ ਪੱਥਰੀਆਂ ਸੀ, ਇਹਨਾਂ ਨਾਲ ਡਾਕਟਰ ਸਾਹਿਬ ਨੇ ਆਪਰੇਸ਼ਨ ਦਾ ਕਿਹਾ ਲੇਕਿਨ ਆਪਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ ਸੀ, ਇਹਨਾਂ ਨੇ ਤੁਹਾਡੇ ਕੋਲੋਂ ਦਵਾਈ ਖਾਧੀ ਹੈ। ਕਹਿੰਦੇ ਨੇ ਕਿ ਮੈਨੂੰ ਗੁਰਦਿਆਂ ਦੀ ਦਰਦ ਦਾ ਵੀ ਹੁਣ ਆਰਾਮ ਹੈ ਤੇ ਪਹਿਲੇ ਨਾਲੋਂ ਜਿਹੜਾ ਪੱਥਰੀ ਵਾਲਾ ਮਸਲਾ ਸੀ ਉਹ ਵੀ ਬਿਹਤਰ ਹੋ ਰਿਹਾ, ਯਾਨੀ ਦਵਾਈ ਦੇ ਨਾਲ ਪੱਥਰੀ ਨਿਕਲ ਰਹੀ ਹੈ, ਟੁੱਟ ਕੇ ਨਿਕਲ ਰਹੀ ਹੈ। ਇਹਨਾਂ ਨੇ ਕਿਹਾ ਮਜ਼ੀਦ ਡਾਕਟਰ ਸਾਹਿਬ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
2: ਹਾਂਜੀ, ਦਵਾਈ ਤੁਹਾਨੂੰ ਭੇਜ ਰਹੇ, ਸਾਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਗੁਰਦੇ ਦੀ ਪੱਥਰੀ ਨਿਕਲਣਾ ਸ਼ੁਰੂ ਹੋ ਗਈ ਹੈ ਤੇ ਹੋਰ ਤੁਹਾਡੀ ਦਰਦ ਵੀ ਗੁਰਦੇ ਦੀ ਠੀਕ ਹੋ ਗਈ ਹੈ, ਪੱਥਰੀ ਦੀ ਪਹਿਲਾਂ ਜਿਹੜੀ ਹੋ ਰਹੀ ਸੀ। ਕੋਸ਼ਿਸ਼ ਇਹ ਕਰੋ ਕਿ ਪਾਣੀ ਸਾਫ਼ ਸੁਥਰਾ ਉਬਾਲ ਕੇ ਇਸਤੇਮਾਲ ਕਰੋ, ਵੱਡੇ ਪੱਤੀਆਂ ਵਾਲੀਆਂ ਸਬਜ਼ੀਆਂ ਜ਼ਰਾ ਤੁਸੀਂ ਪਰਹੇਜ਼ ਰੱਖੋ ਜਿਹਦੇ ਸ਼ਾਮਿਲ ਨੇ ਮਤਲਬ ਪਾਲਕ ਸਾਗ ਟਮਾਟਰਾਂ ਦੀਆਂ ਚੀਜ਼ਾਂ ਜ਼ਰਾ ਘੱਟ ਇਸਤੇਮਾਲ ਕਰੋ
1: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਸੁਖੀਰ ਸਾਹਿਬ ਨੇ ਕੀਤਾ ਸ਼ੇਹੂਪੁਰਾ ਤੋਂ, ਇਹ ਲਿਖਦੇ ਨੇ ਕਿ ਮੈਨੂੰ ਅੰਧਰਾਤੇ ਦਾ ਮਸਲਾ ਹੈ
2: ਜੀ,
1: ਇਹਨਾਂ ਨੂੰ ਨਜ਼ਰ ਨਹੀਂ ਆਉਂਦਾ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਦਿਨ ਬ ਦਿਨ ਕਮਜ਼ੋਰ ਹੋਈ ਜਾ ਰਹੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਦਵਾਈ ਖਾ ਰਿਹਾ, ਮੈਨੂੰ ਹੁਣ ਇਸ ਦਵਾਈ ਨਾਲ ਕਾਫੀ ਆਰਾਮ ਹੈ, ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ। ਇਹਦੇ ਨਾਲ ਤੁਸੀਂ ਮੈਨੂੰ ਇਹ ਵੀ ਲਿਖ ਦਿਓ, ਦੱਸ ਦਿਓ ਕਿ ਮੈਂ ਕਿੰਨਾ ਅਰਸਾ ਦਵਾਈ ਇਸਤੇਮਾਲ ਕਰਨੀ ਹੈ।
2: ਹਾਂਜੀ, ਅੰਦਰਾਤੇ ਵਾਸਤੇ ਤੁਹਾਨੂੰ ਮਜ਼ੀਦ 3-4 ਮਹੀਨੇ ਦਵਾਈ ਇਸਤੇਮਾਲ ਕਰਨੀ ਪਏਗੀ, ਕੱਟੇ ਮਿੱਟੀ ਤੋਂ ਤੁਸੀਂ ਅੱਖਾਂ ਨੂੰ ਬਚਾਉਣਾ ਹੈ ਤੇ ਇਹ ਅੰਦਰਾਤਾ ਜਿਹੜਾ ਤੁਹਾਨੂੰ ਹੈ ਆਮ ਤੌਰ ਤੇ ਮਰੂਸੀ ਬਿਮਾਰੀਆਂ ਚ ਵੀ ਆਉਂਦਾ ਹੈ, ਵਾਲਦਾਂ ਨੂੰ ਅਗਰ ਹੋਵੇ ਆਪਸ ਚ ਕਜ਼ਨ ਮੈਰਿਜ ਸ਼ਾਦੀ ਆਪਸ ਚ ਰਿਸ਼ਤੇਦਾਰਾਂ ਚ ਹੋਈਏ ਤੇ ਔਲਾਦ ਨੂੰ ਇਹ ਅੰਦਰਾਤਾ ਹੋਣ ਦਾ ਮਸਲਾ ਹੁੰਦਾ ਹੈ। ਤੇ ਬਹਰਾਲ ਦੀ ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ, ਤੁਹਾਡੀ ਦਵਾਈ ਹੈ ਜੀ ਲਾਈਕੋ 30, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ, ਇਨਸ਼ਾਅੱਲਾ ਇਹਦੇ ਨਾਲ ਆਸਾ ਆਸਾ ਤੁਹਾਡਾ ਅੰਦਰਾਤਾ ਮਜ਼ੀਦ ਠੀਕ ਹੋ ਜਾਏਗਾ, ਦਵਾਈ ਤੁਹਾਨੂੰ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰਨੀ ਪਏਗੀ
1: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਜੇ ਦਾਊ ਸਾਹਿਬ ਨੇ ਹਫਜ਼ਾਬਾਦ ਤੋਂ, ਇਹ ਲਿਖਦੇ ਨੇ ਕਿ ਮੇਰੇ ਮੋਹਰਿਆਂ ਦਾ ਮਸਲਾ ਸੀ, ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਹਿ ਦਿੱਤਾ ਸੀ। ਇਹਨਾਂ ਨੇ ਕਿਹਾ ਹੈ ਕਿ ਮੇਰੀ ਸੱਜੀ ਲੱਤ ਸੁੰਨ ਹੁੰਦੀ ਸੀ, ਇਸ ਤੋਂ ਇਲਾਵਾ ਕਮਰ ਦੀ ਹੱਡੀ ਦੇ ਵਿੱਚ ਵੀ ਯਾਨੀ ਸੁਨਸਨਾਹਟ ਹੁੰਦੀ ਸੀ, ਥਕਾਵਟ ਹੋ ਜਾਂਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰੀ ਇਹ ਮਸਲੇ ਠੀਕ ਹੋ ਗਏ ਨੇ, ਯਾਨੀ ਕਮਰ ਦਰਦ ਵੀ ਠੀਕ ਹੈ।
2: ਹਾਂਜੀ, ਮੋਹਰਿਆਂ ਦਾ ਮਸਲਾ ਹੋਵੇ ਜਾਂ ਗੋਡਿਆਂ ਦੇ ਵਿੱਚ ਗੈਪ ਆ ਜਾਏ ਜਾਂ ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਿਹਾ ਹੋਵੇ ਤੇ ਅੱਲਾਹ ਤਾਲਾ ਦੇ ਫਜ਼ਲ ਨਾਲ ਇਹਨਾਂ ਦਵਾਈਆਂ ਦੇ ਨਾਲ ਇਹ ਠੀਕ ਹੋ ਜਾਂਦੇ ਨੇ ਮਸਲੇ। ਤੁਹਾਨੂੰ ਵੀ ਕਾਫੀ ਮਸਲੇ ਸਨ, ਜੋੜਾਂ ਦੀਆਂ ਦਰਦਾਂ ਸਨ, ਨਾਲ ਮੋਹਰਿਆਂ ਦਾ ਮਸਲਾ ਸੀ, ਗੋਡਿਆਂ ਦਾ ਵੀ ਮਸਲਾ ਸੀ ਤੇ ਕਾਫੀ ਤੁਸੀਂ ਪਹਿਲੇ ਅੰਗਰੇਜ਼ੀ ਦਵਾਈਆਂ ਖਾ ਕੇ ਸਾਡੇ ਕੋਲ ਆਏ ਸੋ, ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਹਾਡੀ ਦਵਾਈ ਹੈ ਜੀ ਕੈਲਸ਼ੀਅਮ ਫਾਸਫੋਰਿਕਮ ਗਲਕੇਰੀਆ ਫਾਸ 6X, ਇਹ ਤੁਸੀਂ 4-4 ਗੋਲੀਆਂ ਸੁਬਹ ਦੁਪਹਿਰ ਸ਼ਾਮ ਤੁਸੀਂ ਅਜੇ ਇਸਤੇਮਾਲ ਕਰਨੀਆਂ ਨੇ ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਸੀਂ ਕਾਫੀ ਹੱਦ ਤੱਕ ਠੀਕ ਹੋ ਚੁੱਕੇ ਹੋ, ਲੇਕਿਨ ਅਜੇ ਦਵਾਈ ਤੁਹਾਨੂੰ ਮਜ਼ੀਦ 1-2 ਮਹੀਨਾ ਹੋਰ ਇਸਤੇਮਾਲ ਕਰਨੀ ਪਏਗੀ ਤੇ ਕੋਸ਼ਿਸ਼ ਕਰੋ ਕਿ ਤੁਸੀਂ ਪੈਦਲ ਵਾਕ ਕਰਿਆ ਕਰੋ ਨਾਲ
1: ਜੀ। ਸਮੇਂ ਨੇ ਡਾਕਟਰ ਸਾਹਿਬ ਕੋਲੋਂ ਅਗਲਾ ਸਵਾਲ ਅਸੀਂ ਪੁੱਛਣੇ ਆ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਹੈ ਫੁਰਕਾਨ ਸਾਹਿਬ ਨੇ ਮੁਰੀਦਕੇ ਤੋਂ, ਇਹ ਲਿਖਦੇ ਨੇ ਕਿ ਮੈਨੂੰ ਤੁਹਾਡੀ ਦਵਾਈ ਦੇ ਨਾਲ ਕਮਰ ਦਰਦ ਜੋੜਾਂ ਦੀਆਂ ਦਰਦਾਂ ਦਾ ਆਰਾਮ ਹੈ। ਇਹਨਾਂ ਨੂੰ ਕਾਫੀ ਮਸਲੇ ਹੋਏ ਸੀ, ਇਹਨਾਂ ਦੇ ਗਰਦਨ ਦੇ 2 ਮੋਹਰੇ ਵੀ ਖਰਾਬ ਹੋ ਗਏ ਸੀ। ਇਹਨਾਂ ਲਿਖਿਆ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲੋਂ ਦਵਾਈ ਡਾਕ ਦੇ ਜ਼ਰੀਏ ਪਹਿਲੇ ਵੀ ਮੰਗਵਾਈ ਸੀ, 2 ਮਹੀਨੇ ਤੋਂ ਮੈਂ ਦਵਾਈ ਖਾ ਰਿਹਾ, ਅੱਲਾਹ ਦਾ ਸ਼ੁਕਰ ਹੈ ਕਿ ਮੇਰਾ ਇਹ ਮਸਲਾ ਠੀਕ ਹੈ, ਹੁਣ ਮੈਂ ਬਹੁਤ ਅੱਛੇ ਤਰੀਕੇ ਨਾਲ ਚੱਲ ਫਿਰ ਸਕਣਾ, ਮੇਰੀ ਸਿਹਤ ਵੀ ਬਿਹਤਰ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਮਜ਼ੀਦ ਦਵਾਈ ਤੁਸੀਂ ਡਾਕ ਦੇ ਜ਼ਰੀਏ ਅਰਸਾਲ ਕਰ ਦਿਓ।
2: ਹਾਂਜੀ, ਇਹਨਾਂ ਨੂੰ ਮੋਹਰਿਆਂ ਦਾ ਮਸਲਾ ਸੀ, ਉਹਦੀ ਵਜ੍ਹਾ ਇਹਨਾਂ ਦੇ ਹੱਥ ਪੈਰ ਵੀ ਸੁੰਨ ਹੁੰਦੇ ਸੀ ਔਰ ਜਦੋਂ ਇਹ ਚੱਲਦੇ ਸੀ ਤੇ ਇਹਨਾਂ ਨੇ ਦੱਸਿਆ ਸੀ ਮੈਨੂੰ ਕਿ ਲੱਤ ਜਿਹੜੀ ਅੱਜ ਮਹਿਸੂਸ ਹੁੰਦਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਯਾਨੀ ਇੰਨਾ ਕੁ ਸੁੰਨ ਹੋ ਗਈ ਹੋਈ ਸੀ। ਪਰ ਹਲੇ ਮੋਹਰਿਆਂ ਦੀ ਵਜ੍ਹਾ ਨਾਲ ਹੋ ਰਿਹਾ ਸੀ, ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ, ਮਜ਼ੀਦ ਤੁਸੀਂ ਇਹ 15 ਦਿਨ ਹੋਰ ਦਵਾਈ ਖਾਓ, ਉਸ ਤੋਂ ਬਾਅਦ ਇਨਸ਼ਾਅੱਲਾ ਤੁਹਾਨੂੰ ਦਵਾਈ ਦੀ ਲੋੜ ਨਹੀਂ ਰਹੇਗੀ, ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ
1: ਜੀ। ਸਾਮਨ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0303044143806, ਯਾਨੀ 0300443860 ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਮਿਸਾਲ ਖਾਨ ਸਾਹਿਬ ਹੈਗੇ ਨੇ, ਇਹਨਾਂ ਨੇ ਮੈਸੇਜ ਸਾਨੂੰ ਕੀਤਾ ਹੈ, ਲਿਖਦੇ ਨੇ ਕਿ ਮੇਰੇ ਗੁਰਦੇ ਸੁਕੜ ਗਏ ਸਨ, ਇਹਨਾਂ ਤੁਹਾਡੇ ਕੋਲੋਂ ਇਹਦੇ ਮਸਲੇ ਵਾਸਤੇ ਆਪਣੇ ਦਵਾਈ ਖਾਧੀ ਹੈ। ਇਹ ਕਹਿੰਦੇ ਨੇ ਕਿ ਮੈਨੂੰ ਹੁਣ ਕਾਫੀ ਆਰਾਮ ਹੈ, ਮੇਰੇ ਗੁਰਦੇ ਬਿਹਤਰ ਕੰਮ ਕਰ ਰਹੇ ਨੇ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਔਰ ਅਗਰ ਕੋਈ ਟੈਸਟ ਕਰਵਾਉਣਾ ਹੋਏ ਤਾਂ ਉਹਦੇ ਬਾਰੇ ਚ ਵੀ ਦੱਸ ਦਿਓ।
2: ਹਾਂਜੀ, ਤੁਹਾਡੇ ਗੁਰਦੇ ਜਿਹੜੇ ਨੇ ਇਹ ਅਸਲ ਚ ਬਲੱਡ ਪ੍ਰੈਸ਼ਰ ਤੁਹਾਡਾ ਜ਼ਿਆਦਾ ਹੋਇਆ ਸੀ, ਉਹਦੀ ਵਜ੍ਹਾ ਨਾਲ ਖਰਾਬ ਹੋਣਾ ਸ਼ੁਰੂ ਹੋ ਗਏ ਸੀ ਔਰ ਡਾਕਟਰ ਨੇ ਤੁਹਾਨੂੰ ਡਾਇਲਿਸਿਸ ਦਾ ਕਿਹਾ ਸੀ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੀ ਦਵਾਈ ਦੇ ਨਾਲ ਜਰਮਨ ਦਵਾਈਆਂ ਤੁਹਾਨੂੰ ਅੱਛੀਆਂ ਦਿੱਤੀਆਂ ਸੀ, ਉਹਦੇ ਨਾਲ ਤੁਹਾਨੂੰ ਅੱਲਾਹ ਤਾਲਾ ਨੇ ਸ਼ਿਫਾ ਦਿੱਤੀ ਹੈ, ਹੁਣ ਤੁਹਾਡੇ ਗੁਰਦੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤੇ ਨੇ। ਤੁਹਾਡੀ ਦਵਾਈ ਸੀ ਜੀ ਪਲੰਬਾ ਮਟੈਲੀ ਕਮਤੀ استعمال نہ کرو تو اللہ تعالیٰ تو شفا دے رہے ہیں، کافی حد تک بہتر ہو چکے ہو تسی، لیکن مزید اجے تسی ایک مہینہ دوائی اور کھاؤ
1: جی۔ ڈاکٹر صاحب اگلا میسج سانو کیتا ہے اکرم صاحب نے سائیوال تو، یہ لکھدے نے کہ میرے دل دیاں شریانہ بند نے، اس تو علاوہ یہ کہندے نے کہ دل دی دھڑکن بھی تیز ہو جاندی ہے، یعنی چل پھرن جو انہاں نوں مسئلہ ہوندا ہے تھوڑا سارا چلن تے دل دی دھڑکن تیز ہو جاندی ہے، انہوں نے کہا کہ ہومیوپیتھک دے وچ اگر ایدا کوئی علاج ہے تے من دس دیو۔
2: جی بالکل، دل دیاں شریانہ بند ہو جان یا دل دا وال بند ہو جان یا چربی جمع ہو جائے دل دیاں وینز نالیاں دے وچ، اودی وجہ نال ہی بندے نوں ساہ چڑھنا شروع ہو جاندا ہے، دو قدم چلو تے دماغ نوں درد ہو جاندی ہے، یا جا نوں جڑا ٹھوڈی دے تھلے حصہ ہے منہ دا اوتھے بھی درد شروع ہو جاندی ہے، تے اللہ تعالیٰ تہانوں شفا دے گا ان شاء اللہ، بڑا اچھا تے مؤثر علاج موجود ہے۔ تہاڈی دوائی ہے جی ڈایا کارٹ تی، یہ تسی ڈایا کارڈ استعمال کرنے نے 10 قطرے دن چ 3 دفعہ، اس تو علاوہ تسی اجوا کھجور دے گٹلی سمیت پیسٹ بنا کے وہ بھی تسی شروع کرو، کیونکہ حضور پاک صلی اللہ علیہ وسلم دا فرمان ہے کہ اجوا کھجور گٹلی سمیت کھان نال دل دیاں بیماریاں ٹھیک ہو جاندیاں نے، تے تسی وہ بھی تسی علاج شروع کرو، بازاروں لے کے اجوا کھجور دے آپ ہی پیسٹ بنا لو تے وہ دا صبح شام ایک چمچ صبح ایک شام استعمال کرو۔
1: جی ڈاکٹر صاحب اگلا میسج سانو سکینہ نے کیتا ہے گرین ٹاؤن لاہور تو، لکھدیاں نے کہ مینوں کمر چ درد رہندی
2: جی،
1: اور اکثر لتاں چ وی درد ہوندی ہے، یعنی انہاں دے گوڈیاں دے وچ وی گیپ ہے ہڈی چ، انہاں نے کہا کہ مینوں ایہدے بہت تکلیف رہندی ہے تے 2-3 مہینے تو میں تہاڈے کولوں دوائی کھا رہی ہاں، اللہ دا شکر ہے کہ مینوں اے درد دا کافی آرام ہے، انہاں نے مزید دوائی ارسال کرن والوں لکھیا ہے۔
2: ہاں جی، انہاں گوڈیاں چ گیپ آ گیا سی، اودی وجہ نال انہاں دے کافی گوڈیاں درد رہندی سی، ہڈیاں دے وچ گیپ ہے، ہڈیاں کمزور ہو گئیاں نے، تے تسی جڑا نا تہاڈی کیلشیم دیاں دوائیاں نے کلکیریا فاس 6X تے کلکیریا فلور 6X، اے تسی دونوں دوائیاں 4-4 گولیاں دن چ 4 دفعہ تسی استعمال کرنیاں نے، اے دوائی تہانوں اسی بھیج رہے ہاں، اے وی پی کر رہے ہیں، اے تسی استعمال کرو مزید 2-3 مہینے، انشاءاللہ اللہ تعالی دے فضل نال تہاڈا اے گوڈیاں دا گیپ وی آستہ آستہ ٹھیک ہو جائے گا۔
1: جی سامعین ساڈے نال ساڈے پروگرام چ موجود نے ہومیو ڈاکٹر سعید انور سلیری صاحب۔ جی ڈاکٹر صاحب اگلا میسج میں پڑھ رہی ہاں، فرحان صاحب نے کیتا ہے سانو ڈی ایچ اے لاہور تو، لکھدے نے کہ مینوں شوگر بہت زیادہ رہندی سی، یعنی شوگر انہاں دی ہائی رہندی سی، 500 تک بھی چلی جاندی سی، اے کہندے نے کہ مینوں کسے نے مشورہ دیتا سی، میں تہاڈے کولوں آ کے دوائی لے کے گئے ہاں، میری شوگر ہن نارمل رہندی ہے، انہاں نے کہا کہ ڈاکٹر صاحب مینوں دس دیو کہ کنا عرصہ میں مزید دوائی کھانی ہے ایدے بارے چ، اور پرہیز دے بارے چ دس دیو، اور شوگر والی دوائی مینوں ارسال کر دیو۔
2: ہاں جی، شوگر دی تہاڈی دوائی سی سزیجیم جمبولین مدر ٹنکچر، یہ تسی 5-5 قطرے صبح دوپہر شام استعمال کرنے نے، یہ ان شاء اللہ شوگر تہاڈی ہمیشہ ہی کنٹرول رہے گی، اور اس تو علاوہ شوگر دی وجہ نال جڑیاں مزید بیماریاں ہوندیاں نظر کمزوری، تندلاپن آ جانا، جوڑاں دیاں درداں، معدہ خراب، جسمانی نظام جڑا سست ہو جاندا ہے، سابی کمزوری، وہ بھی ان شاء اللہ تہاڈی ٹھیک رہے گی۔ یہ دوائی تہانوں اسی بھیج رہے ہاں ڈاک دے ذریعے، یہ تسی مزید اجے 2-4 مہینے استعمال کرو، تے 3 مہینے بعد تسی اپنا ایک مزید ایک شوگر دا ٹیسٹ ہوندا ہے، اونوں کہنے ہاں اسی HbA1c، وہ پھر کرا کے منوں تسی اودی رپورٹ بھیجنی ہے۔
1: جی سامعین ساڈے نال موجود نے ہومیو ڈاکٹر سعید انور سلیری صاحب۔ جی ڈاکٹر صاحب اگلا میسج میں پڑھ رہی ہاں، نوی صاحب نے لاہور تو کیتا ہے، انہاں نوں اکھاں دا مسئلہ، یعنی انہاں دی اکھاں دے وچ سفید موتیاں اتایا سی، اس تو علاوہ انہاں دی نظر بھی دن بدن کمزور ہو رہی سی، انہاں نوں ایک ہور مسئلہ بھی سی، انہاں نوں موہریاں دا بھی تکلیف سی نال انہاں نوں۔
2: جی
1: انہاں نے کہا ہے کہ میں دونوں مرضاں دی تہاڈے کولوں دوائی کھا رہے ہاں ڈاکٹر صاحب، میری نظر پہلے نہ کافی بہتری دی طرف ہے، اور اللہ دا شکر ہے کہ میرے موہریاں دی وی جڑی تکلیف ہے پہلے نہ بہت بہتر ہے، انہاں نے کہا ہے کہ ڈاکٹر صاحب دونوں مسئلیاں دی من دوائی مزید ارسال کر دیو۔
2: جی بالکل، موہریاں دا مسئلہ ہوے یا نظر کمزور ہو جاوے، انہاں دے اصل چ نظر دے وچ سفید موتی سی، اودی وجہ نال اے مسئلہ ہو رہا سی کہ انہاں نوں دھندلا نظر آن لگ پیا سی۔ تہاڈی دوائی ہے جی سنیریا مارٹیما آئی ڈراپ، اے تسی 2-2 قطرے 3 ٹائم پانے نے، تو اس تو علاوہ موہریاں واسطے جوڑاں واسطے تہاڈی دوائی جڑی ہے وہ کالوسن 30-5 قطرے صبح دوپہر شام پینے نے، دونوں دوائیاں اسی تہانوں بھیج رہے ہیں ڈاک دے ذریعے، مزید تسی ایک مہینہ استعمال کرو تو ان شاء اللہ تہاڈا موہریاں دا مسئلہ ٹھیک ہو جائے گا، سفید موتیا بھی ٹھیک ہو جائے گا، وہ واسطے تہانوں آپریشن کی بھی ضرورت نہیں رہے گی۔
1: جی سامعین ڈاکٹر صاحب دا فون نمبر اور ایڈریس ایک واری پھر نوٹ کر لو، انور ہسپتال نزد تھانہ بادامی باغ لاہور، ہومیو ڈاکٹر سعید انور سلیری، فون نمبر ہے جی 0300441380 نہیں 0300-44-13-860۔ ڈاکٹر صاحب دے کلینک دے اوقات کار نے دوپہر 12 بجے تو شام 5 بجے تک، تے رات 8 بجے تو لے کے 11 بجے تک اپنے کلینک تے مریض ویکھتے نے۔ ਸਮੇਂ ਆਖਰ ਤੇ ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ। ਫੋਨ ਨੰਬਰ ਹੈ ਜੀ 03004413860, ਯਾਨੀ 03044813860। ਸਮੇਂ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਨੂੰ ਤੇ ਤਾਹਿਰਾ ਜਬੀਨ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।
3: FM 101 naal naal sade te naal naal tuade kyun ji koi shak hai kya

0: There's only one station that keeps you moving. Hotwired Radio. Today's best music. Q101. Electric.
1: सुर और संगीत साजो आवाज आपका मनपसंद रेडियो चैनल FM 101।
2: सोनी पैन प्रो ते मेरे मोहतरम बुजुर्गो तुहाडी पैन साहिबां तुहाडी खिदमत विच सलाम अर्ज कर दिए ਅਤੇ ਤੁਹਾਨੂੰ ਐਡਵਾਈਸ ਕਰਦੀ ਹੈ ਕਿ ਹਰ ਚੀਜ਼ ਤੋਂ ਜ਼ਿਆਦਾ ਆਪਣੀ ਸਿਹਤ ਦੀ ਹਿਫਾਜ਼ਤ ਕਰੋ, ਕਿਉਂਕਿ ਸਿਹਤ ਹੈ ਤਾਂ ਜ਼ਿੰਦਗੀ ਦਾ ਮਜ਼ਾ ਹੈ। ਅਤੇ ਅੱਲਾ ਨਾ ਕਰੇ ਜੇ ਸਿਹਤ ਖਰਾਬ ਹੋ ਜਾਏ ਤਾਂ ਰੁਪਿਆ, ਪੈਸਾ, ਮਾਲੋ ਦੌਲਤ ਅਤੇ ਹਰ ਆਸਾਇਸ਼ ਬੇਕਾਰ ਅਤੇ ਬੇਮੈਨੀ ਹੋ ਜਾਂਦੀ ਹੈ। ਸੋਹਣੇ ਭੈਣ ਭਰਾ, ਤੁਹਾਡੀ ਭੈਣ ਸਾਹਿਬਾਂ ਤੁਹਾਨੂੰ ਇਹ ਮਸ਼ਵਰਾ ਦਿੰਦੀ ਹੈ ਕਿ ਤੁਸੀਂ ਜਦੋਂ ਵੀ ਇਲਾਜ ਦੀ ਜ਼ਰੂਰਤ ਮਹਿਸੂਸ ਕਰੋ ਤਾਂ ਫੌਰਨ ਹੀ ਪਾਕਿਸਤਾਨ ਦੇ ਮਾਇਨਾਜ਼ ਤਬੀਬ ਅਤੇ ਅਵਾਰਡੀ ਆਫ ਦਾ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ 'ਤੇ ਮਿਲੋ ਤਾਂ ਕਿ ਤੁਹਾਡੀ ਬਿਮਾਰੀ ਦੀ ਮੁਕੰਮਲ ਤਸ਼ਖੀਸ ਹੋ ਜਾਏ। ਸੋਨੇ ਭੈਣ ਭਰਾ, ਆਲਮੀ ਸ਼ੋਹਰਤ ਯਾਫਤਾ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਸਾਹਿਬ ਸਾਡੇ ਸਟੂਡੀਓ 'ਚ ਮੌਜੂਦ ਨੇ, ਜਿਹੜੇ ਆਪਣੇ ਤਿੱਬੀ ਤਜਰਬਾ ਦੀ ਰੋਸ਼ਨੀ 'ਚ ਤੁਹਾਨੂੰ ਤੁਹਾਡੇ ਮਸਾਇਲ ਦਾ ਹੱਲ ਦੱਸਣਗੇ। ਲੇਕਿਨ ਜਨਾਬ, ਥੋੜ੍ਹਾ ਜਿਹਾ ਇੰਤਜ਼ਾਰ ਕਰੋ ਅਤੇ ਪਹਿਲਾਂ ਨੋਟ ਫਰਮਾਓ ਸਾਡਾ ਪਤਾ ਅਤੇ ਫੋਨ ਨੰਬਰ, ਤਾਂ ਕਿ ਤੁਹਾਨੂੰ ਦਵਾਖਾਨੇ 'ਤੇ ਆਉਣ 'ਚ ਕੋਈ ਦੁਸ਼ਵਾਰੀ ਨਾ ਹੋਵੇ। ਅਤੇ ਲਿਖੋ, ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਨੇ ਭੈਣ ਭਰਾਓ, ਕਿੱਧਰੇ ਨਹੀਂ ਜਾਓ ਬਲਕਿ ਰੇਡੀਓ ਦੇ ਨੇੜੇ ਨੇੜੇ ਹੋ ਜਾਓ, ਕਿਉਂਕਿ ਹੁਣ ਮੈਂ ਤੁਹਾਡੀ ਮੁਲਾਕਾਤ ਕਰਾਨੀ ਆ ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ, ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ ਅਤੇ ਅਵਾਰਡੀ ਆਫ ਦਾ ਗੋਲਡ ਮੈਡਲਿਸਟ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ, ਵੈਲਕਮ, ਖੁਸ਼ਾਮਦੀਦ ਤੇ ਜੀ ਆਇਆਂ ਨੂੰ, ਅਤੇ ਨਾਲ ਹੀ ਬਹੁਤ ਬਹੁਤ ਅਤੇ ਬਹੁਤ ਜ਼ਿਆਦਾ ਸ਼ੁਕਰੀਆ ਕਿ ਤੁਸੀਂ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਅਤੇ ਪ੍ਰੋਗਰਾਮ ਦੀ ਸ਼ਾਨ ਅਤੇ ਸਾਡਾ ਮਾਣ ਵਧਾਇਆ।
3: ਸਹਿਮਾ ਜੀ, ਤੁਹਾਡਾ ਵੀ ਸ਼ੁਕਰੀਆ, ਮਿਹਰਬਾਨੀ ਅਤੇ ਥੈਂਕ ਯੂ ਕਿ ਤੁਸੀਂ ਖੂਬਸੂਰਤ ਅਲਫਾਜ਼ ਵਿੱਚ ਮੇਰਾ ਤਾਰਫ ਕਰਾਉਂਦੇ ਹੋ ਅਤੇ ਅੱਛੇ ਅੰਦਾਜ਼ ਵਿੱਚ ਵੈਲਕਮ ਕਰਦੇ ਹੋ, ਤੁਹਾਡੇ ਖਲੂਸ ਦਾ ਬਹੁਤ ਬਹੁਤ ਸ਼ੁਕਰੀਆ।
2: ਜੀ ਮਿਹਰਬਾਨੀ। ਸੁਲੇਮਾਨ ਸਾਹਿਬ
3: ਜੀ, ਜੀ
2: ਤੁਸੀਂ ਤਾਂ ਮਾਸ਼ਾਅੱਲਾ ਹੋ ਹੀ ਇਸ ਕਾਬਿਲ ਕਿ ਤੁਹਾਡਾ ਤਾਰਫ ਵੀ ਤੁਹਾਡੇ ਸ਼ਾਇਆਨਾ ਸ਼ਾਨ ਹੋਵੇ। ਸੁਲੇਮਾਨ ਸਾਹਿਬ, ਜੇ ਮੈਂ ਤੁਹਾਡੀ ਤਰ੍ਹਾਂ ਇੰਨੀ ਕਾਬਿਲ ਅਤੇ ਮਸ਼ਹੂਰੋ ਮਾਰੂਫ ਹਸਤੀ ਹੁੰਦੀ ਨਾ, ਤੇ ਮੈਂ ਤੇ ਆਪਣਾ ਤਾਰਫ ਗੋਲਡਨ ਹਰੂਫ ਨਾਲ ਲਿਖਵਾ ਕੇ ਰੱਖ ਲੈਂਦੀ। ਚਲੋ ਖੈਰ, ਕੋਈ ਗੱਲ ਨਹੀਂ, ਕਰੀ ਤੇ ਵਕਤ ਵੀ ਆਏਗਾ ਨਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਇਬਤਦਾ SMS ਨਾਲ ਕਰਨੀ ਆ, ਜਿਹੜੀ ਜ਼ਾਹਿਦ ਰਊਫ ਸਾਹਿਬ ਨੇ ਤਹਿਰੀਰ ਕੀਤੀ ਹੈ।
3: ਜੀ,
2: ਜ਼ਾਹਿਦ ਸਾਹਿਬ ਬਿਆਨ ਕਰਦੇ ਨੇ, ਮੋਹਤਰਮ ਸੁਲੇਮਾਨ ਸਾਹਿਬ, ਮੇਰੀ ਉਮਰ 56 ਸਾਲ ਹੈ। ਮਸਲਾ ਇਹ ਵੇ ਕਿ ਮੈਨੂੰ ਹਾਈ ਬਲੱਡ ਪ੍ਰੈਸ਼ਰ ਤੇ ਜੋੜਾਂ 'ਚ ਦਰਦ ਦੀ ਤਕਲੀਫ ਹੈ।
3: ਜੀ,
2: ਚੱਲਣਾ ਫਿਰਨਾ ਮੁਸ਼ਕਿਲ ਹੋ ਗਿਆ, ਦਰਦ ਦੀ ਵਜ੍ਹਾ ਤੋਂ ਸਕੂਨ ਨਹੀਂ ਮਿਲਦਾ। ਮੈਂ ਬੜਾ ਇਲਾਜ ਕਰਵਾਇਆ, ਮਹਿੰਗੀਆਂ ਮਹਿੰਗੀਆਂ ਦਵਾਈਆਂ ਇਸਤੇਮਾਲ ਕੀਤੀਆਂ, ਲੇਕਿਨ ਕੋਈ ਫਾਇਦਾ ਨਹੀਂ ਹੁੰਦਾ। ਮੇਰੇ ਇੱਕ ਆਫਿਸ ਫੈਲੋ ਨੇ ਤੁਹਾਡਾ ਇਲਾਜ ਕਰਵਾਇਆ ਸੀ, ਉਹਨਾਂ ਨੂੰ ਤੇ ਹੈਰਤ ਅੰਗੇਜ਼ ਫਾਇਦਾ ਹੋਇਆ।
3: ਅੱਛਾ,
2: ਉਹਨਾਂ ਨੂੰ ਵੇਖ ਕੇ ਮੈਂ ਤੁਹਾਨੂੰ SMS ਲਿਖਿਆ, ਮਿਹਰਬਾਨੀ ਕਰਕੇ ਮੇਰੇ ਲਈ ਵੀ ਕੋਈ ਬਿਹਤਰੀਨ ਜਿਹੀ ਦਵਾਈ ਪਾਰਸਲ ਕਰ ਦਿਓ।
3: ਮੋਹਤਰਮ ਜ਼ਾਹਿਦ ਭਾਈ, ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੰਨੇ ਇਤਮਾਦ ਤੇ ਭਰੋਸੇ ਨਾਲ ਖਤ ਲਿਖਿਆ। ਮੈਂ ਤੁਹਾਨੂੰ ਯਕੀਨ ਦਿਵਾਨਾ ਕਿ ਜਿਸ ਤਰ੍ਹਾਂ ਤੁਹਾਡੇ ਆਫਿਸ ਕੋਲੀਗ ਨੂੰ ਆਰਾਮ ਆਇਆ ਹੈ, ਇਨਸ਼ਾਅੱਲਾ ਤੁਹਾਡੀ ਬਿਮਾਰੀ ਵੀ ਠੀਕ ਹੋ ਜਾਏਗੀ,
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ।
3: ਮੇਰੇ ਮੋਹਤਰਮ, ਹਾਈ ਬਲੱਡ ਪ੍ਰੈਸ਼ਰ ਦੀ ਬੁਨਿਆਦੀ ਵਜ੍ਹਾ ਕੋਲੈਸਟ੍ਰੋਲ ਦੀ ਜ਼ਿਆਦਤੀ ਅਤੇ ਜੋੜਾਂ ਦੇ ਦਰਦ ਦੀ ਬੁਨਿਆਦੀ ਵਜ੍ਹਾ ਯੂਰਿਕ ਐਸਿਡ ਦੀ ਜ਼ਿਆਦਤੀ ਹੈ। ਲਿਹਾਜ਼ਾ ਜਦੋਂ ਤੀਕਰ ਇਹਨਾਂ ਦੋਨਾਂ ਚੀਜ਼ਾਂ ਨੂੰ ਕੰਟਰੋਲ ਨਹੀਂ ਕੀਤਾ ਜਾਏਗਾ, ਕੋਈ ਬਿਮਾਰੀ ਠੀਕ ਨਹੀਂ ਹੋਵੇਗੀ।
2: ਬਿਲਕੁਲ ਬਿਲਕੁਲ।
3: ਮੇਰੇ ਮੋਹਤਰਮ ਭਾਈ, ਮਸਲਾ ਇਹ ਵੇ ਕਿ ਲੋਕੀ ਫੌਰਨ ਆਰਾਮ ਵਾਸਤੇ ਦਰਦ ਕੁਛ ਦਵਾਈਆਂ ਇਸਤੇਮਾਲ ਕਰਦੇ ਨੇ ਤੇ ਫਿਰ ਇਹਨਾਂ ਦਵਾਈਆਂ ਦੇ ਆਦੀ ਹੋ ਜਾਂਦੇ ਨੇ।
2: ਬਿਲਕੁਲ।
3: ਲੇਕਿਨ ਉਹ ਇਹ ਨਹੀਂ ਜਾਣਦੇ ਕਿ ਇਹੋ ਜਿਹੀ ਦਵਾਈਆਂ ਨਾਲ ਮਿਹਦੇ ਦੀ ਬਿਮਾਰੀਆਂ ਹੋ ਸਕਦੀਆਂ ਨੇ। ਬਹਰਹਾਲ ਗੁਜ਼ਾਰਿਸ਼ ਇਹ ਵੇ ਕਿ ਤੁਸੀਂ ਵੱਡਾ ਗੋਸ਼ਤ ਬਿਲਕੁਲ ਛੱਡ ਦਿਓ, ਸੁਬਹ ਸ਼ਾਮ ਵਾਕ ਜ਼ਰੂਰ ਕਰੋ ਅਤੇ ਸਬਜ਼ੀਆਂ ਜ਼ਿਆਦਾ ਖਾਓ। मैं दवाई पार्सल करा दिती है, इंशाल्लाह दोनों बीमारियों च हैरत अंगेज तुहानूं फायदा होगा।
2: इंशाल्लाह ताला जी क्यों नहीं जी। मोहतरम तुसी प्रोफेसर सुलेमान साहब की गल सुनी, बाकायदगी नाल दवाई लैनी है ताकि तुसी हुण भी ते चार साल बाद भी यानी रिटायरमेंट तो बाद भी सेहतमंद रहो ते रिटायर्ड लाइफ नूं सुकून नाल गुजारो। सुलेमान साहब
3: जी जी,
2: ए रिटायर्ड लाइफ भी बड़ी मजेदार हुंदी है, ना फिकर ना फाका, मौज कर काका वाला हिसाब हुंदा है।
3: सहमा जी, रिटायरमेंट तो बाद भी बंदा काका ही हुंदा है।
2: सुलेमान साहब, मिसाल मशहूर है ना कि बुढ़ा बच्चा बराबर हुंदे ने।
3: हां जी हां जी।
2: सुलेमान साहब, अगला एसएमएस हामिद जावेद साहब ने तहरीर किया है।
3: फरमांदे
2: ने कि मोहतरम हकीम साहब, अल्लाह दी मेहरबानी नाल मेरी दो बेटियां ने जिन्हां दी उम्र 8 ते 10 साल है।
3: अच्छा।
2: लेकिन बेटा कोई नहीं। सुलेमान साहब, बड़ी आरजू है कि अल्लाह पाक औलाद नरीना अता फरमाए ताकि मेरे खानदान का नाँ चलता रहे।
3: अच्छा।
2: सुलेमान साहब, मैं सुनिया है कि तुहाडे कोल नरीना औलाद वास्ते बहुत कामयाब इलाज मौजूद है, बराए करम इस हवाले नाल मेरी रहनुमाई फरमाओ।
3: मोहतरम मोहम्मद भाई, बेटी की ख्वाहिश एक फितरती गल है, अमीर हो या गरीब,
2: बिल्कुल,
3: या फिर दुनिया के किसी भी खिते का बाशिंदा हो, हर किसी नूं यह आरज़ू जरूर होंदी है कि उन्हें मेल बेबी यानी बेटा ता हो।
2: बिल्कुल बिल्कुल।
3: मेरे भाई, सोहना रब ताड़ी बच्चियां दी हयाती करे, क्योंकि वह ताड़े कार च सोहने रब की रहमत है।
2: बिल्कुल बिल्कुल।
3: यह सारा अमल एक बड़े मरबूत तरीके नाल हुंदा है। मेरे मोहतरम, ऐसे तरह जड़ी बूटियां दे खवास ते अमले शिफा एक हैरत अंगेज ते हैरान कुन अमल है। मेरे मोहतरम, मैं सहवाले नाल तकरीबन 23 साल तो मसरूफ अमल हाँ, ते अलहमदुल्ला मैनू औलाद नरीना दे इलाज विच जड़ी कामयाबी हासिल हुई है, उन्हें तिब्बे यूनानी नू एक नया मोड़ दिता है।
2: बिल्कुल।
3: ते सोहने रब दी मेहरबानी नाल मेरे इस हर्बल ट्रीटमेंट तो बाद बहुत सारे मायूस खवातीनों हजरात औलाद नरीना दी नेमत तो हमकनार होए ने।
2: बेशक बेशक।
3: मेरे मोहतरम, तुसी किसे दिन दुआखाने ते तशरीफ लियाओ, मैं तुहानू मजीद गाइड करना चाहवांगा, क्योंकि तुसी मियां बीवी दोनों दा इलाज होवेगा।
2: बिल्कुल।
3: ते वक्तन फोक्तन इलाज च तब्दीली कीती जाएगी। ਤੁਸੀਂ ਸੋਹਣੇ ਰੱਬ ਦੀ ਰਹਿਮਤ 'ਤੇ ਭਰੋਸਾ ਰੱਖੋ ਅਤੇ ਇੱਕ ਵਾਰੀ ਪੂਰੀ ਤਵੱਜੋ ਨਾਲ ਇਲਾਜ ਕਰਾਓ, ਇਨਸ਼ਾਅੱਲਾ ਤੁਹਾਡੇ ਦਿਲ ਦੀ ਮੁਰਾਦ ਵੀ ਇਨਸ਼ਾਅੱਲਾ ਜ਼ਰੂਰ ਪੂਰੀ ਹੋਵੇਗੀ।
2: ਜੀ ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਸੁਲੇਮਾਨ ਸਾਹਿਬ
3: ਜੀ ਜੀ,
2: ਸ਼ਾਰਟ ਬ੍ਰੇਕ ਦੀ ਲਾਈਟ ਔਨ ਹੋ ਗਈ।
3: ਹਾਂਜੀ,
2: ਸਾਡੇ ਭੈਣ ਭਰਾਵਾਂ ਨੂੰ ਉਡੀਕ ਹੋਵੇਗੀ ਕਿ ਮੈਂ ਉਹਨਾਂ ਨੂੰ ਦਵਾਖਾਨੇ ਦਾ ਪਤਾ ਲਿਖਵਾਵਾਂ ਤਾਂ ਕਿ ਉਹ ਤੁਹਾਨੂੰ ਪਰੇਸ਼ਾਨੀ ਦੇ ਬਗੈਰ ਹੀ ਦਵਾਖਾਨੇ 'ਤੇ ਆ ਕੇ ਮਿਲ ਸਕਣ। ਲਿਹਾਜ਼ਾ ਤੁਸੀਂ ਰਿਫਰੈਸ਼ਮੈਂਟ ਕਰੋ, ਮੈਂ ਹੁਣੇ ਆਈ। ਸੋਹਣੇ ਭੈਣ ਭਰਾਓ, ਕਿਧਰੇ ਨਾ ਜਾਓ, ਬਲਕਿ ਕਾਗਜ਼ ਪੈਨਸਲ ਸੰਭਾਲੋ ਤੇ ਨੋਟ ਫਰਮਾਓ ਸਾਡਾ ਪਤਾ ਤੇ ਫੋਨ ਨੰਬਰ। ਸਾਡਾ ਪਤਾ ਹੈ, ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2760. मोबाइल नंबर है 03004142608, यानी 03004142608। ते साडा ईमेल एड्रेस है suleiman.dawakhana.lhr@gmail.com। जी सुलेमान साहब, मैं वापस आ गई हाँ। उम्मीद है कि तुसी पानी शानी पी के फ्रेश हो गए होगे।
3: सहमा जी, मैं ते पानी पी के फ्रेश हो गया, शानी दा मनु पता नहीं ये की होंदा।
2: सुलेमान साहब, ये इको शायद दो ना ने।
3: अच्छा जी।
2: सुलेमान साहब, अगला एसएमएस सानू लिखिया है शहजाद तनवीर भट्ट साहब ने।
3: जी जी।
2: लिखदे ने के मेरी उम्र छोटी ते मेरी प्रॉब्लम वड्डी है। लो जी। ਸੁਲੇਮਾਨ ਸਾਹਿਬ, ਮਸਲਾ ਇਹ ਵੇ ਕਿ ਮੈਨੂੰ ਜਿਸਮਾਨੀ ਤੌਰ ਤੇ ਬਹੁਤ ਜ਼ਿਆਦਾ ਵੀਕਨੈਸ ਮਹਿਸੂਸ ਹੁੰਦੀ ਹੈ, ਪੱਠਿਆਂ 'ਚ ਖਿਚਾਓ ਦੇ ਨਾਲ ਨਾਲ ਸਾਰੇ ਜਿਸਮ 'ਚ ਹਲਕਾ ਹਲਕਾ ਦਰਦ ਵੀ ਮਹਿਸੂਸ ਹੁੰਦਾ ਹੈ। ਕਮਰ ਤੇ ਲੱਤਾਂ 'ਚ ਬਹੁਤ ਖਿਚਾਓ ਤੇ ਦਰਦ ਦੀ ਵਜ੍ਹਾ ਨਾਲ ਨੀਂਦਰ ਵੀ ਪੂਰੀ ਤਰ੍ਹਾਂ ਨਹੀਂ ਆਉਂਦੀ। ਸੁਲੇਮਾਨ ਸਾਹਿਬ, ਅਸਲ ਗੱਲ ਇਹ ਵੇ ਕਿ ਮੈਂ ਆਪਣੀ ਸਿਹਤ ਦੀ ਕਦੇ ਪਰਵਾਹ ਹੀ ਨਹੀਂ ਕੀਤੀ, ਲੋ ਜੀ ਵੀ ਦੇਖੋ, ਤੇ ਨਾ ਹੀ ਕਿਸੇ ਤਕਲੀਫ ਵੱਲ ਫੌਰਨ ਤਵੱਜੋ ਕੀਤੀ ਹੈ, ਲੇਕਿਨ ਮੈਂ ਆਪਣੀ ਇਸ ਹਾਲਤ ਦੀ ਵਜ੍ਹਾ ਨਾਲ ਬਹੁਤ ਪਰੇਸ਼ਾਨ ਹਾਂ। ਬਰਾਏ ਕਰਮ ਕੋਈ ਐਸੀ ਦਵਾਈ ਵੀ ਦੱਸ ਦਿਓ, ਬਲਕਿ ਭੇਜ ਦਿਓ ਜਿਹਦੇ ਨਾਲ ਮੇਰੀ ਸਿਹਤ ਜਿਹੜੀ ਉਹ ਠੀਕ ਹੋ ਜਾਵੇ ਤੇ ਵੀਕਨੈਸ ਤੋਂ ਨਿਜਾਤ ਮਿਲ ਜਾਏ।
3: ਸ਼ਹਿਜ਼ਾਦ ਬੇਟਾ, ਤੁਹਾਡੇ 'ਤੇ ਉਹ ਮਿਸਾਲ ਸਾਦਕ ਆਉਂਦੀ ਹੈ ਕਿ ਖੁਦਰਾ ਕਰਦਨ ਇਲਾਜੇ ਨੇਸਤ, ਯਾਨੀ ਜਿਹੜੀ ਗਲਤੀ ਆਪਣੀ ਮਰਜ਼ੀ ਨਾਲ ਕੀਤੀ ਜਾਵੇ ਉਹਦਾ ਕੋਈ ਇਲਾਜ ਨਹੀਂ ਹੁੰਦਾ, ਲੇਕਿਨ ਇਹਦੇ ਬਾਵਜੂਦ ਜੜੀ ਬੂਟੀਆਂ ਦੇ ਜ਼ਰੀਏ ਤੁਹਾਡੀ ਗਲਤੀ ਦਾ ਇਲਾਜ ਮੁਮਕਿਨ ਹੈ।
2: ਬਿਲਕੁਲ।
3: ਬੇਟਾ ਜੀ, ਮੈਂ ਤੁਹਾਡੇ ਵਰਗੇ ਹਰ ਨੌਜਵਾਨ ਨੂੰ ਤਿੱਬੀ ਹਵਾਲੇ ਦੇ ਨਾਲ ਇਹ ਹਦਾਇਤ ਕਰਾਂਗਾ ਕਿ ਇਹੋ ਜਿਹੀ ਗਲਤੀ ਜਾਂ ਗਫਲਤ ਤੋਂ ਹਮੇਸ਼ਾ ਪਰਹੇਜ਼ ਕਰੋ ਜਿਹੜੀ ਸਿਹਤ ਨੂੰ ਬਰਬਾਦ ਕਰਦੀ ਹੈ। ਬੇਟਾ ਜੀ, ਸੋਹਣੇ ਰੱਬ ਨੇ ਜੜੀ ਬੂਟੀਆਂ 'ਚ ਮੋਹਜ਼ਾਨਾ ਖਵਾਸ ਰੱਖੇ ਨੇ जिंदे जरिए हर बीमारी का इलाज मुमकिन है। लिहाजा तुसी फिक्र ना करो, मेरे सोहने रब ने मेरे इलाज नूं अलहमदुल्ला शफा का जरिया बनाया है।
2: बेशक
3: तुसी किसे दिन दवाखाने ते आ जाओ ताकि मुकम्मल तशखीस की रोशनी ताडे लई मौजूद दवाई बनाई जाए। इंशाल्लाह जिस्मानी कमजोरी ते पठियां दा खचाओ पूरी तरह ठीक हो जाएगा
2: इंशाल्लाह ताला जी। क्यों नहीं जी शहजाद साहब, हुण दोबारा गलती नहीं करनी क्योंकि बार बार गलती गलती नहीं बल्कि आदत हुंदी है। सुलेमान साहब, अगला SMS सुलतान अहमद खान ने तहरीर किया है। कहंदे ने मेरी वालदा नूं मेदे दी प्रॉब्लम है।
3: अच्छा।
2: खाना हजम नहीं हुंदा, सीने च जलन हुंदी है ते पेट च हर वेले दर्द महसूस करदे ने। कई वारी ते दर्द बहुत ही ज्यादा बल्कि नाकाबले बर्दाश्त हो जाता है
3: जी।
2: इहदे अलावा ब्लड प्रेशर की तकलीफ भी है। मैं बहुत इलाज करवाया लेकिन वक्ती आराम तो बाद ओही हालत हो जाती है। मेहरबानी करके कोई ऐसी दवाई पार्सल कर दियो कि मेरी वालदा साहिबा सेहतयाब हो जान।
3: मोहतरम सुल्तान भाई, ਤੁਸੀਂ ਆਪਣੀ ਵਾਲਦਾ ਸਾਹਿਬਾ ਦੀ ਜਿਹੜੀ ਕੈਫੀਅਤ ਲਿਖੀ ਹੈ ਉਹਦੇ ਮੁਤਾਬਿਕ ਇਹ ਵਰਮੇ ਮੇਦਾ ਦੀ ਤਕਲੀਫ ਹੈ ਤੇ ਇਸ ਤਕਲੀਫ ਦੀ ਬੁਨਿਆਦੀ ਵਜ੍ਹਾ ਮੇਦੇ ਵਿੱਚ ਤਜ਼ਾਬੀਅਤ ਦੀ ਜ਼ਿਆਦਤੀ ਹੈ। ਮੇਰੇ ਮੋਹਤਰਮ, ਇਸ ਸਟੇਜ 'ਤੇ ਹੀ ਮੁਤਵਾਤਰ ਇਲਾਜ ਹੋਣਾ ਚਾਹੀਦਾ ਹੈ।
2: ਬਿਲਕੁਲ ਜੀ,
3: ਨਹੀਂ ਤਾਂ ਖੁਦਾ ਨਾ ਖਾਸਾ ਅਲਸਰ ਦੇ ਚਾਂਸਿਸ ਵੱਧ ਜਾਣਗੇ।
2: ਬਿਲਕੁਲ,
3: ਤੁਸੀਂ ਆਪਣੀ ਵਾਲਦਾ ਸਾਹਿਬਾ ਨੂੰ ਦੁੱਧ, ਦਹੀਂ, ਡੱਬਰ ਰੋਟੀ ਅਤੇ ਰਸ ਦੇ ਇਲਾਵਾ ਕੋਈ ਦੂਜੀ ਸ਼ੈ ਨਹੀਂ ਦੇਣੀ। ਮਿਰਚ ਮਸਾਲੇ ਜਾਂ ਗੋਸ਼ਤ ਤਾਂ ਉਹਨਾਂ ਲਈ ਨਹਾਇਤ ਮੁਜ਼ਰ ਹੈ।
2: ਬਿਲਕੁਲ
3: ਮੇਰੇ ਮੋਹਤਰਮ, ਮੈਂ ਤੁਹਾਡੀ ਵਾਲਦਾ ਸਾਹਿਬਾ ਲਈ ਜਿਹੜੀ ਦਵਾਈ ਤਜਵੀਜ਼ ਕੀਤੀ ਹੈ ਉਹ ਮੇਦੇ ਨੂੰ ਤਜ਼ਾਬੀਅਤ ਅਤੇ ਦੂਜੀ ਰਤੂਬਾ ਤੋਂ ਪਾਕ ਕਰੇਗੀ।
2: ਬਿਲਕੁਲ,
3: ਅਤੇ ਆਪਣੀ ਖਾਸ ਤਸੀਰ ਦੇ ਜ਼ਰੀਏ ਵਰਮੇ ਮੇਦਾ ਨੂੰ ਤਹਿਲੀਲ ਕਰਕੇ ਇਨਸ਼ਾਅੱਲਾ ਮੁਕੰਮਲ ਆਰਾਮ ਪਹੁੰਚਾਏਗੀ। ਤੁਸੀਂ ਦੁਆ ਅਤੇ ਪਰਹੇਜ਼ ਦੀ ਪਾਬੰਦੀ ਕਰਨਾ, ਆਪਣਾ ਰੱਬ ਕਰਮ ਫਰਮਾਏਗਾ।
2: ਬੇਸ਼ੱਕ ਬੇਸ਼ੱਕ, ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਆਪਣੇ SMS ਦਾ ਜਵਾਬ ਸੁਣ ਲਿਆ, ਇਹਦੇ 'ਤੇ ਅਮਲ ਵੀ ਕਰਨਾ ਹੈ। ਅੱਲਾ ਪਾਕ ਤੁਹਾਡੀ ਵਾਲਦਾ ਸਾਹਿਬਾ ਨੂੰ ਸਿਹਤ ਅਤੇ ਕਾਮਲਾ ਅਤਾ ਫਰਮਾਏ ਅਤੇ ਉਹਨਾਂ ਦਾ ਸਾਇਆ ਤੁਹਾਡੇ ਸਿਰ 'ਤੇ ਹਮੇਸ਼ਾ ਕਾਇਮ ਉਹ ਦਾਇਮ ਰਹੇ। ਸੁਲੇਮਾਨ ਸਾਹਿਬ
3: ਜੀ, ਜੀ
2: ਕੁਝ ਲੋਕਾਂ ਦਾ ਮੇਦਾ ਖਰਾਬ ਤੇ ਕੁਝ ਲੋਕਾਂ ਦਾ ਮੇਦਾ ਹੈ ਨਾ ਐਕਟਿਵ ਹੁੰਦਾ ਕਿ ਉਹ ਮੋਰ ਐਂਡ ਮੋਰ ਦੇ ਚੱਕਰ 'ਚ ਰਹਿੰਦੇ ਨੇ। ਸੁਲੇਮਾਨ ਸਾਹਿਬ, ਈਮੇਲ 'ਤੇ 'ਚ ਵੀ ਕੁਝ ਇਹੋ ਹੀ ਸੂਰਤ ਹਾਲ ਹੈ ਜਿਹੜੀ ਇਹਨਾਂ ਅਲਫਾਜ਼ 'ਚ ਬਿਆਨ ਕੀਤੀ ਗਈ ਹੈ। ਇਹ ਈਮੇਲ ਸਲੀਮ ਹਸਨ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ ਕਿ ਮੇਰਾ ਮੇਦਾ ਬੜਾ ਐਕਟਿਵ ਹੈ, ਜੋ ਮਰਜ਼ੀ ਖਾਵਾਂ ਤੇ ਜਿੰਨਾ ਮਰਜ਼ੀ ਖਾਵਾਂ ਹਜ਼ਮ ਹੋ ਜਾਂਦਾ ਹੈ, ਭੁੱਖ ਬਹੁਤ ਜ਼ਿਆਦਾ ਲੱਗਦੀ ਹੈ। ਲੇਕਿਨ ਸੁਲੇਮਾਨ ਸਾਹਿਬ, ਮਸਲਾ ਇਹ ਵੇ ਕਿ ਨਾ ਇੰਨਾ ਜ਼ਿਆਦਾ ਖਾਣ ਦੇ ਬਾਵਜੂਦ ਜਿਸਮਾਨੀ ਕਮਜ਼ੋਰੀ ਬਹੁਤ ਜ਼ਿਆਦਾ ਹੈ। ਸੁਲੇਮਾਨ ਸਾਹਿਬ, ਕੋਈ ਐਸੀ ਦਵਾਈ ਬਣਾ ਦਿਓ ਕਿ ਜਿਸਮਾਨੀ ਕਮਜ਼ੋਰੀ ਦੂਰ ਹੋ ਜਾਏ, ਮੈਂ ਤੁਹਾਡਾ ਸ਼ੁਕਰਗੁਜ਼ਾਰ ਰਹਾਂਗਾ।
3: ਮੋਹਤਰਮ ਸਲੀਮ ਭਾਈ, ਤੁਸੀਂ ਤੇ ਯਕੀਨਨ ਇਸ ਗੱਲ ਤੇ ਖੁਸ਼ ਹੋਵੋਗੇ ਕਿ ਤੁਹਾਡਾ ਮੇਦਾ ਬੜਾ ਦਰੁਸਤ ਹੈ।
2: ਜੀ ਜੀ,
3: ਬੜੀ ਭੁੱਖ ਲੱਗਦੀ ਹੈ। ਲੇਕਿਨ ਜਨਾਬ, ਇਹ ਖੁਸ਼ੀ ਦੀ ਗੱਲ ਨਹੀਂ ਬਲਕਿ ਇਹ ਫਿਕਰਮੰਦੀ ਦੀ ਗੱਲ ਹੈ, ਕਿਉਂਕਿ ਬੇਜਾ ਭੁੱਖ ਲੱਗਣਾ ਸ਼ੂਗਰ ਦੀ ਇੱਕ ਅਹਿਮ ਅਲਾਮਤ ਹੈ। ਇਹਦੇ ਇਲਾਵਾ ਜਿਸਮਾਨੀ ਕਮਜ਼ੋਰੀ ਵੀ ਸ਼ੂਗਰ ਦੀ ਨਿਸ਼ਾਨਦੇਹੀ ਕਰ ਰਹੀ ਹੈ। ਮੇਰੇ ਮੋਹਤਰਮ, ਤੁਹਾਡੀ ਅਸਾਬੀ ਕਮਜ਼ੋਰੀ ਤਾਂ ਇਨਸ਼ਾਅੱਲਾ ਬਿਲਕੁਲ ਦੂਰ ਹੋ ਜਾਏਗੀ, ਕਿਉਂਕਿ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਮੈਂ ਇੱਕ ਤਹਿਕੀਕੀ ਨੁਸਖਾ ਤਿਆਰ ਕੀਤਾ ਹੈ ਜਿਹੜਾ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਨਾਲ ਹੋਣ ਵਾਲੀ ਸ਼ਦੀਦ ਤੋਂ ਸ਼ਦੀਦ ਅਸਾਬੀ ਕਮਜ਼ੋਰੀ ਨੂੰ ਵੀ ਬਿਲਕੁਲ ਠੀਕ ਕਰਦਾ ਹੈ। ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਖੁਸ਼ਗਵਾਰ ਅਤੇ ਭਰਪੂਰ ਅਮਲੀ ਜ਼ਿੰਦਗੀ ਗੁਜ਼ਾਰਨ ਦੇ ਕਾਬਿਲ ਬਣਾਉਂਦਾ ਹੈ। ਇਸ ਨੁਸਖੇ ਦੇ ਜ਼ਰੀਏ ਹੁਣ ਤੱਕ ਹਜ਼ਾਰੋਂ ਮਾਯੂਸ ਮਰੀਜ਼ਾਂ ਨੂੰ ਸ਼ਫਾ ਹੋਈ ਹੈ। ਮੇਰੇ ਮੋਹਤਰਮ, ਮੈਂ ਤੁਹਾਨੂੰ ਇਹ ਦਵਾਈ ਤਾਂ ਫੌਰਨ ਹੀ ਪਾਰਸਲ ਕਰਾ ਦਿਆਂਗਾ, ਲੇਕਿਨ ਮੇਰੀ ਇਹ ਨਸੀਹਤ ਹੈ ਕਿ ਤੁਸੀਂ ਫੌਰਨ ਹੀ ਆਪਣਾ ਸ਼ੂਗਰ ਟੈਸਟ ਕਰਵਾਓ ਅਤੇ ਰਿਪੋਰਟ ਆਉਣ ਤੋਂ ਬਾਅਦ ਦੁਬਾਰਾ ਰਾਬਤਾ ਕਰੋ। ਅੱਲਾ ਨਾ ਕਰੇ ਜੇ ਸ਼ੂਗਰ ਦੀ ਪ੍ਰੋਬਲਮ ਵੀ ਹੋਈ ਤੇ ਫਿਕਰਮੰਦੀ ਦੀ ਕੋਈ ਗੱਲ ਨਹੀਂ,
2: ਬਿਲਕੁਲ
3: ਅਸੀਂ ਇਹਨੂੰ ਇਬਤਦਾਈ ਮਰਹਲੇ ਤੇ ਇਨਸ਼ਾਅੱਲਾ ਕੰਟਰੋਲ ਕਰ ਲਵਾਂਗੇ, ਬਸ ਤੁਸੀਂ ਫੌਰਨ ਹੀ ਆਪਣਾ ਸ਼ੂਗਰ ਟੈਸਟ ਕਰਵਾਓ।
2: ਜੀ ਮੋਹਤਰਮ ਸਲੀਮ ਸਾਹਿਬ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਸੁਣੀ। ਇਹ ਗੱਲ ਸੁਣ ਕੇ ਮੈਂ ਵੀ ਹੈਰਾਨ ਹੋ ਗਈ ਹਾਂ ਕਿ ਇਹ ਸ਼ੂਗਰ ਦੀ ਅਲਾਮਤ ਹੈ। ਤੁਸੀਂ ਇਲਾਜ ਕਰਵਾਓ, ਰੱਬ ਕਰਮ ਫਰਮਾਏਗਾ। ਸੁਲੇਮਾਨ ਸਾਹਿਬ, ਲਾਲ ਬੱਤੀ ਹੋ ਗਈ ਜੀ ਅਤੇ ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਅਤੇ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ। ਤੁਹਾਡੀ ਆਮਦ ਦਾ ਬਹੁਤ ਬਹੁਤ ਸ਼ੁਕਰੀਆ।
3: ਸਹਿਮਾ ਜੀ, ਤੁਹਾਡਾ, ਸਾਰੀ ਟੀਮ ਦਾ ਅਤੇ ਸਾਰੇ ਸੋਹਣ ਭੈਣ ਭਰਾਵਾਂ ਦਾ ਜਿਹੜੇ ਪ੍ਰੋਗਰਾਮ ਸੁਣਦੇ ਨੇ, ਤੁਹਾਡੇ ਸਭ ਦਾ ਬਹੁਤ ਬਹੁਤ ਸ਼ੁਕਰੀਆ
2: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਬਿਮਾਰੀਆਂ ਤੋਂ ਨਾ ਘਬਰਾਓ ਅਤੇ ਮੁਕੰਮਲ ਇਲਾਜ ਵਾਸਤੇ ਪਾਕਿਸਤਾਨ ਦੇ ਮੰਨੇ ਤੰਨੇ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ। ਸਾਡਾ ਪਤਾ ਅਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 04237727160। ਮੋਬਾਈਲ ਨੰਬਰ ਹੈ 03004142608, ਯਾਨੀ 03004142608। 6 0 8 ते साडा ईमेल एड्रेस है suleiman.dawakhana@gmail.com। सोने भैन भ्राओ, अल्लाह पाक तुहानू हमेशा सेहतमंद रखे ते तुसी अपनी फैमिली दे नाल बहुत ही पुरसकून जिंदगी गुजारो। इस दुआ दे नाल ही अपनी भैन साहिमा नू इजाजत दिओ। अगले प्रोग्राम विच इंशाल्लाह ताला फिर मिलांगे। उस वेले तक रब राखा।
1: सुर और संगीत साजो आवाज आपका मनपसंद रेडियो चैनल FM 101।

0: सुनते रहिए FM 101 101 101।
1: अब वक्त हुआ चाहता है कमर्शियल ब्रेक का।
2: Bigaria, check. Passion, check. The cloud resources to scale, that's where many startups struggle, but not anymore. Ignite, under the Ministry of IT and Telecom, brings you the Prime Minister's Cloud Program for Startups. Get up to $13,500 USD in cloud reimbursement across 2 tiers, plus expert cloud advisory to help your startup scale faster. Apply now at ignite.org.pk. Applications close on July 10th, 2026.
3: दवाखाना प्रोफेसर सुलेमान वालों तुहाडी मेज़बान ते तर्जुमान साइमा तुहाडे सारयां दी खिदमत च बहुत बहुत सलाम ते पुरखलूस दुआवां दा हदिया पेश कर दिए ते तुहानू सारयां नू हिदायत दिंदी है, मशवरा दिंदी है ते नसीहत कर दिए कि हर काम ते हर शय तो ज़्यादा अपनी सेहत नू अहमियत दिओ, क्योंकि सेहतमंदी नाल ही जिंदगी दी बहार है ते बीमारी नाल जिंदगी पुरखार है। सोने भैन भराओ, बीमारियां तो पाक सेहतमंद जिंदगी गुजारन लई फौरन ही पाकिस्तान दे मायनास तबीब जनाब प्रोफेसर सुलेमान साहब नूं जाती तौर ते मिलो, जिदे लई साडा पता ते फोन नंबर बड़ी तवज्जो ते एहतियात नाल नोट फरमाओ ते लिखो। सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27-160 यानी 042-37-27-2-7-1-6-0। मोबाइल नंबर है 03-400-4-2-6-0-8 यानी 03-400-4-1-4-2-6-0-8। साडा ईमेल एड्रेस है suleiman.dawakhana@gmail.com।
4: जी सोने भैन भराओ, जरा नेड़े नेड़े आ जाओ, क्योंकि हुण मैं तुहाडी मुलाकात करानी है आलमी शोहरत याफ्ता मौलिज जड़ी बूटियां दे एक्सपर्ट काबिल उस्ताद अजीम तिब्बी मुहक्क ते मुतअद्दद किताबां दे मौलफ जनाब प्रोफेसर सुलेमान साहब नाल, जिहड़े पाकिस्तान तिब्बी फाउंडेशन दे चेयरमैन ते यूनानी मैडिकल कॉलेज दे साबिक वाइस प्रिंसीपल भी ने। ਤੇ ਆਓ ਜਨਾਬ ਮਿਲਨੇ ਆ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ। ਸੁਲੇਮਾਨ ਸਾਹਿਬ, ਤੁਹਾਡੀ ਤਸ਼ਰੀਫ ਆਵਰੀ ਸਾਡੇ ਲਈ ਬਾਇਸੇ ਇਜ਼ਾਜ਼, ਬਾਇਸੇ ਇਫਤਿਖਾਰ ਤੇ ਬਾਇਸੇ ਰਹਿਨਮਾਈ ਹੈ, ਜਿਹਦੀ ਵਜ੍ਹਾ ਤੋਂ ਮੈਂ ਤੁਹਾਡੀ ਤਸ਼ਰੀਫ ਆਵਰੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨੀ ਹਾਂ।
5: ਸਹਿਮਾ ਜੀ, ਮੈਨੂੰ ਵੀ ਬਹੁਤ ਖੁਸ਼ੀ ਹੈ ਅਤੇ ਮੇਰੇ ਲਈ ਬਾਇਸੇ ਇਜ਼ਾਜ਼ ਹੈ ਕਿ ਮੇਰੇ ਸੋਹਣੇ ਭੈਣ ਭਰਾ ਮੈਨੂੰ ਬੜੇ ਇਤਮਾਦ ਦੇ ਭਰੋਸੇ ਨਾਲ ਲਿਖਦੇ ਨੇ ਤੇ ਆਪਣੀ ਪ੍ਰੋਬਲਮਸ ਮੇਰੇ ਨਾਲ ਸ਼ੇਅਰ ਕਰਦੇ ਨੇ।
4: ਜੀ ਬਿਲਕੁਲ, ਕਿਉਂ ਨਹੀਂ ਸੁਲੇਮਾਨ ਸਾਹਿਬ, ਕਿਉਂ ਨਾ ਈਮੇਲ ਤੇ SMS ਦਾ ਸਿਲਸਿਲਾ ਸ਼ੁਰੂ ਕੀਤਾ।
5: ਜੀ ਜ਼ਰੂਰ
4: ਸੁਲੇਮਾਨ ਸਾਹਿਬ, ਈਮੇਲ ਜ਼ਹੂਰ ਸਦੀਕੀ ਸਾਹਿਬ ਨੇ ਲਿਖੀ ਹੈ, ਕਹਿੰਦੇ ਨੇ ਕਿ ਮੇਰੀ ਉਮਰ 24 ਸਾਲ ਹੈ, ਜਿਸਮ ਇੰਨਾ ਕਮਜ਼ੋਰ ਤੇ ਸੁੱਕਿਆ ਹੈ ਕਿ ਜਿਹੜਾ ਵੇਖਦਾ ਹੈ ਇਹੀ ਸਮਝਦਾ ਹੈ ਕਿ ਮੈਂ ਨਸ਼ਾ ਕਰਨਾ ਵਾਂ ਜਾਂ ਫਿਰ ਕੋਈ ਖੌਫਨਾਕ ਅੰਦਰੂਨੀ ਬਿਮਾਰੀ ਹੈ। ਮੈਂ ਆਪਣੀ ਇਸ ਹਾਲਤ ਤੋਂ ਬਹੁਤ ਫਿਕਰਮੰਦ ਹਾਂ, ਕਿਉਂਕਿ ਮੈਨੂੰ ਆਪਣੇ ਅੰਦਰ ਤਵਾਨਾਈ ਵੀ ਮਹਿਸੂਸ ਨਹੀਂ ਹੁੰਦੀ, ਜ਼ਰਾ ਜਿਹਾ ਕੰਮ ਕਰਾਂ ਤਾਂ ਥਕਨ ਹੋ ਜਾਂਦੀ ਹੈ, ਚੱਕਰ ਆਉਣ ਲੱਗ ਪੈਂਦੇ ਨੇ ਅਤੇ ਅੱਖਾਂ ਅੱਗੇ ਹਨੇਰਾ ਆ ਜਾਂਦਾ। ਮੈਂ ਯਖਨੀ, ਅੰਡੇ, ਗੋਸ਼ਤ, ਦੁੱਧ ਅਤੇ ਦਹੀਂ ਬਹੁਤ ਜ਼ਿਆਦਾ ਖਾ ਰਿਹਾ ਵਾਂ, ਪਰ ਕਮਜ਼ੋਰੀ ਇਹ ਕਿ ਦੂਰ ਹੀ ਨਹੀਂ ਹੁੰਦੀ। ਸੁਲੇਮਾਨ ਸਾਹਿਬ, ਮੇਰੀ ਸਿਹਤ ਦਿਨ ਬ ਦਿਨ ਖਰਾਬ ਹੋ ਰਹੀ ਹੈ, ਮਿਹਰਬਾਨੀ ਕਰਕੇ ਦਵਾਈ ਤਿਆਰ ਕਰ ਦਿਓ।
5: ਬੇਟਾ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਤੁਸੀਂ ਇੱਕ ਐਸੀ ਅੰਦਰੂਨੀ ਬਿਮਾਰੀ ਵਿੱਚ ਮੁਬਤਲਾ ਹੋ ਜਿਹੜੀ ਖੌਫਨਾਕ ਮਨਫੀ ਅਸਰਾਤ ਰੱਖਦੀ ਹੈ। ਇਸ ਬਿਮਾਰੀ ਦੀ ਬਦੌਲਤ ਜਿਸਮ ਸੁੱਕ ਜਾਂਦਾ ਹੈ, ਯਾਦਦਾਸ਼ਤ ਤੇ ਨਜ਼ਰ ਕਮਜ਼ੋਰ ਹੋ ਜਾਂਦੀ ਹੈ, ਜਿਸਮਾਨੀ ਕਮਜ਼ੋਰੀ ਉੱਠਣ ਨਹੀਂ ਦਿੰਦੀ। ਖੌਫ, ਅਹਿਸਾਸੇ ਕਮਤਰੀ ਅਤੇ ਅਹਿਸਾਸੇ ਨਦਾਮਤ ਮਰੀਜ਼ ਨੂੰ ਜ਼ਿਹਨੀ ਤੌਰ ਉੱਤੇ ਬਿਮਾਰ ਕਰ ਦਿੰਦੇ ਨੇ, ਜਿਸਮਾਨੀ ਕੁਵਤ ਬਿਲਕੁਲ ਜ਼ਾਇਲ ਹੋ ਜਾਂਦੀ ਹੈ, ਜਿਹਦੇ ਨਤੀਜੇ ਵਿੱਚ ਨਾ ਸਿਰਫ ਜ਼ਿੰਦਗੀ ਬੇਜ਼ਾਰੇ ਨਾਲ ਗੁਜ਼ਰਦੀ ਹੈ। ਬੇਟਾ ਜੀ, ਇਹ ਇੱਕ ਅਹਿਸਾਸ ਬਿਮਾਰੀ ਹੈ ਜਿਹਦੀ ਨੋਇਤ ਅਤੇ ਤਫਸੀਲ ਫਿਲਹਾਲ ਬਿਆਨ ਨਹੀਂ ਹੋ ਸਕਦੀ। ਤਾਹਮ ਇੰਨੀ ਗੱਲ ਯਾਦ ਰੱਖੋ ਕਿ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਇਹ ਬਿਮਾਰੀ ਕਾਬਲੇ ਇਲਾਜ ਹੈ।
4: ਜੀ
5: ਬੇਟਾ ਜੀ, ਇਲਾਜ ਸ਼ੁਰੂ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਥੋੜ੍ਹਾ ਜਿਹਾ ਵਕਤ ਕੱਢੋ ਅਤੇ ਦਵਾਖਾਨੇ 'ਤੇ ਆ ਜਾਓ। ਮੈਂ ਤੁਹਾਡੀ ਤਬੀਅਤ ਕਫੀਅਤ ਦੇ ਮੁਤਾਬਿਕ ਦਵਾਈ ਤਿਆਰ ਕਰਾਂਗਾ, ਜਿਹਦੇ ਨਾਲ ਸਾਰੇ ਮਸਾਇਲ ਨਾ ਸਿਰਫ ਦੂਰ ਹੋ ਜਾਣਗੇ ਬਲਕਿ ਇਨਸ਼ਾਅੱਲਾ ਤੁਹਾਡੇ ਜਿਸਮ ਵਿੱਚ ਭਰਪੂਰ ਤਵਾਨਾਈ ਅਤੇ ਤਾਕਤ ਵੀ ਆ ਜਾਏਗੀ।
4: ਜੀ ਜੀ ਜੀ,
5: ਅਤੇ ਤੁਸੀਂ ਆਪਣੀ ਜ਼ਿੰਦਗੀ ਨੂੰ ਅੱਛੇ ਤਰੀਕੇ ਨਾਲ ਗੁਜ਼ਾਰ ਸਕੋਗੇ।
4: ਜੀ ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਸੁਣੀ, ਹੁਣ ਦੇਰ ਨਹੀਂ ਕਰਨੀ ਅਤੇ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲਣਾ ਹੈ, ਕਿਉਂਕਿ ਜਿੰਨੀ ਦੇਰ ਹੋਵੇਗੀ ਉਨੀ ਬਿਮਾਰੀ ਵਿਗੜੇਗੀ ਤੇ ਜਿਹੜੀ ਚੀਜ਼ ਵਿਗੜ ਜਾਏ ਉਹਨੂੰ ਠੀਕ ਕਰਨਾ ਵੀ ਮੁਸ਼ਕਿਲ ਹੁੰਦਾ ਹੈ। ਕਿਉਂ ਸੁਲੇਮਾਨ ਸਾਹਿਬ, ਵਿਗੜੀ ਹੋਈ ਬਿਮਾਰੀ ਹੋਵੇ ਜਾਂ ਵਿਗੜੀ ਆਦਤ, ਦੋਵਾਂ ਨੂੰ ਠੀਕ ਕਰਨਾ ਮੁਸ਼ਕਿਲ ਹੁੰਦਾ ਹੈ।
5: ਜੀ ਬੇਸ਼ੱਕ ਸਹਿਮਾ ਜੀ, ਤੁਸੀਂ ਤੇ ਬੜੇ ਪੱਤਰ ਦੀ ਗੱਲ ਕੀਤੀ
4: ਜੀ, ਬੜੀ ਮਿਹਰਬਾਨੀ। ਇਹ ਸਭ ਅੱਛੀ ਸੋਭਤ ਦਾ ਅਸਰ ਹੈ, ਯਾਨੀ ਤੁਸੀਂ ਸਮਝ ਗਿਆ ਹੋ ਨਾ।
5: ਬਿਲਕੁਲ ਬਿਲਕੁਲ।
4: ਸੁਲੇਮਾਨ ਸਾਹਿਬ, ਅਗਲੀ ਈਮੇਲ ਤੇ ਹਾਜ਼ਰ ਹੈ ਜਿਹੜੀ ਮਹਿਮੂਦ ਰਿਜ਼ਵੀ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਜਨਾਬ ਹਕੀਮ ਸਾਹਿਬ, ਮੇਰੇ ਬੇਟੇ ਦੀ ਸ਼ਾਦੀ ਨੂੰ 4 ਸਾਲ ਹੋ ਗਏ ਨੇ, ਲੇਕਿਨ ਔਲਾਦ ਤੋਂ ਮਹਿਰੂਮੀ ਹੈ, ਜਿਹਦੀ ਵਜ੍ਹਾ ਨਾਲ ਮੇਰਾ ਬੇਟਾ ਤੇ ਮੇਰੀ ਨੂੰਹ ਦੋਵੇਂ ਬਹੁਤ ਹੀ ਪਰੇਸ਼ਾਨ ਰਹਿੰਦੇ ਨੇ। ਸੁਲੇਮਾਨ ਸਾਹਿਬ, ਉਹਨਾਂ ਨੇ ਆਪਣੇ ਸਾਰੇ ਲੈਬੋਰੇਟਰੀ ਟੈਸਟ ਕਰਵਾਏ ਨੇ ਜਿਹੜੇ ਬਿਲਕੁਲ ਠੀਕ ਨੇ। ਸੁਲੇਮਾਨ ਸਾਹਿਬ, ਮੈਂ ਆਪਣੇ ਬੇਟੇ ਦੀ ਇਸ ਪਰੇਸ਼ਾਨੀ ਨੂੰ ਵੇਖ ਨਹੀਂ ਸਕਦਾ। ਤੁਹਾਡੀ ਸ਼ੋਹਰਤ ਤੇ ਨੇਕ ਨਾਮੀ ਸੁਣ ਕੇ ਤੁਹਾਨੂੰ ਰਾਬਤਾ ਕੀਤਾ। ਜੇ ਦੇਸੀ ਇਲਾਜ ਚ ਕੋਈ ਚੀਜ਼ ਐਸੀ ਬਿਮਾਰੀ ਨੂੰ ਠੀਕ ਕਰ ਸਕਦੀ ਹੈ ਤੇ ਜ਼ਰੂਰ ਦੱਸੋ। ਮੈਂ ਉਹਨਾਂ ਦੀ ਰਿਪੋਰਟਸ ਵੀ ਤੁਹਾਨੂੰ ਕਰ ਰਿਹਾ ਵਾਂ, ਤੇ ਜੇ ਤੁਸੀਂ ਆਖੋ ਤੇ ਬੇਟੇ ਨੂੰ ਦਵਾਖਾਨੇ ਤੇ ਵੀ ਭੇਜ ਦਿਆਂਗਾ।
5: ਮੋਹਤਰਮ ਰਿਜ਼ਵੀ ਭਾਈ, ਤੁਸੀਂ ਤੇ ਫਰਮਾਇਆ ਕਿ ਰਿਪੋਰਟ ਕਲੀਅਰ ਨੇ, ਲੇਕਿਨ ਇਹਨਾਂ ਦੋਵਾਂ ਰਿਪੋਰਟਸ ਵਿੱਚ ਤੇ ਗੜਬੜ ਹੈ।
4: ਹਾਂ,
5: ਖਵਾਤੀ ਨੂੰ ਹਜ਼ਰਤ ਦਾ ਇਲਾਜ ਕੀਤਾ ਹੈ,
4: ਬੇਸ਼ੱਕ ਬੇਸ਼ੱਕ,
5: ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਉਹਨਾਂ ਨੂੰ ਸ਼ਫਾ ਯਾਬੀ ਹੋਈ ਹੈ। ਮੇਰੇ ਮੋਹਤਰਮ ਭਾਈ, ਤੁਸੀਂ ਆਪਣੇ ਬੇਟੇ ਨੂੰ ਕਿਸੇ ਦਿਨ ਦਵਾਖਾਨੇ ਤੇ ਜ਼ਰੂਰ ਘੱਲੋ, ਤਾਂ ਕਿ ਮੈਂ ਉਹਨਾਂ ਨੂੰ ਚੈੱਕ ਕਰ ਸਕਾਂ ਤੇ ਉਹਨਾਂ ਨੂੰ ਇਲਾਜ ਤੇ ਦਵਾਈ ਦੇ ਹਵਾਲੇ ਨਾਲ ਵੀ ਮਜ਼ੀਦ ਗਾਈਡ ਕਰ ਸਕਾਂ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੇ ਬੇਟੇ ਤੇ ਨੂੰਹ ਦੀ ਇਹ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ,
4: ਇਨਸ਼ਾਅੱਲਾ ਤਾਲਾ ਜੀ।
5: ਬਲਕਿ ਅੱਲਾਹ ਪਾਕ ਆਪਣੀ ਸਿਹਤ ਤੇ ਕਰਮ ਨਵਾਜ਼ੀ ਦੇ ਜ਼ਰੀਏ ਉਹਨਾਂ ਨੂੰ ਔਲਾਦ ਵੀ ਜ਼ਰੂਰਤ ਆ ਫਰਮਾਏਗਾ,
4: ਇਨਸ਼ਾਅੱਲਾ ਤਾਲਾ ਜੀ। ਮੋਹਤਰਮ, ਅੱਲਾਹ ਕਰਮ ਫਰਮਾਏਗਾ। ਸੁਲੇਮਾਨ ਸਾਹਿਬ
5: ਜੀ,
4: ਔਲਾਦ ਬੜੀ ਪਿਆਰੀ ਸ਼ੈ ਹੈ,
5: ਬਿਲਕੁਲ,
4: ਅੱਲਾਹ ਸਭ ਨੂੰ ਇਹ ਨਿਮਤ ਦੇਵੇ, ਆਮੀਨ। ਸੁਲੇਮਾਨ ਸਾਹਿਬ,
5: ਹੁਣ
4: ਤੇ ਜ਼ਮਾਨਾ ਹੀ ਚੇਂਜ ਹੋ ਗਿਆ।
5: ਹਾਂ ਜੀ, ਬਿਲਕੁਲ।
4: ਪਹਿਲਾਂ ਕਿਸੇ ਘਰ ਵਿੱਚ ਬੱਚਾ ਹੁੰਦਾ ਸੀ ਨਾ, ਤੇ ਭਾਂਡਾਂ ਦੇ ਸਨ, ਲੋਰੀ ਲਈ ਲੋਰੀ ਦਿੰਦੇ ਸਨ, ਪਰ ਹੁਣ ਤੇ
5: ਸਹਿਮਾ ਜੀ, ਹੁਣ ਤੇ ਮਹਿੰਗਾਈ ਨੇ ਮਤ ਮਾਰ ਛੱਡੀ, ਹੁਣ ਤੇ ਇੱਕ ਲੋਰੀ ਵੀ ਸਹਿਮਾ ਜੀ 2-3 ਹਜ਼ਾਰ ਤੋਂ ਘੱਟ ਨਹੀਂ ਪੈਂਦੀ
4: ਜੀ। ਬਿਲਕੁਲ ਬਿਲਕੁਲ, ਇਹ ਤੁਸੀਂ 100% ਗੱਲ ਸੱਚੀ ਦੱਸੀ ਜੀ, ਬਿਲਕੁਲ। ਅਗਲਾ SMS ਜਿਹੜਾ ਅਫਜ਼ਲ ਅਜ਼ੀਮ ਸਾਹਿਬ ਨੇ ਤਹਿਰੀਰ ਕੀਤਾ, ਕਹਿੰਦੇ ਨੇ ਕਿ ਮੈਂ BA ਦਾ ਸਟੂਡੈਂਟ ਹਾਂ, ਕ੍ਰਿਕਟ ਦਾ ਸ਼ੌਕ ਹੈ ਤੇ ਮੈਂ ਰੋਜ਼ਾਨਾ ਜਾਗਿੰਗ ਵੀ ਕਰਨਾ ਵਾਂ, ਇਹਦੇ ਬਾਵਜੂਦ ਮੈਨੂੰ ਲੱਤਾਂ ਤੇ ਕਮਰ ਵਿੱਚ ਦਰਦ ਤੇ ਪਿੰਡਲੀਆਂ 'ਚ ਬਹੁਤ ਜ਼ਿਆਦਾ ਤਕਲੀਫ ਰਹਿੰਦੀ ਹੈ। ਸੁਲੇਮਾਨ ਸਾਹਿਬ, ਮੈਂ ਬਹੁਤ ਇਲਾਜ ਕਰਵਾਇਆ ਪਰ ਕਿਸੇ ਦਵਾਈ ਤੋਂ ਆਰਾਮ ਨਹੀਂ ਆਇਆ। ਮੇਰੇ ਇੱਕ ਦੋਸਤ ਨੂੰ ਵੀ ਇਹੀ ਤਕਲੀਫ ਸੀ, ਉਹਨੇ ਤੁਹਾਡੀ ਦਵਾਈ ਇਸਤੇਮਾਲ ਕੀਤੀ ਸੀ, ਹੁਣ ਮਾਸ਼ਾਅੱਲਾ ਉਹ ਬਿਲਕੁਲ ਹੀ ਸਿਹਤਮੰਦ ਹੈ ਤੇ ਜਿਸਮਾਨੀ ਲਿਹਾਜ਼ ਨਾਲ ਬਹੁਤ ਸਮਾਰਟ ਤੇ ਹੈਂਡਸਮ ਹੋ ਗਿਆ। ਸੁਲੇਮਾਨ ਸਾਹਿਬ, ਮੇਰੇ ਲਈ ਦਵਾਈ ਪਾਰਸਲ ਕਰ ਦਿਓ।
5: ਬੇਟਾ ਜੀ, ਇਸ ਉਮਰ ਵਿੱਚ ਹਰ ਬੱਚੇ ਨੂੰ ਇਹ ਤਕਲੀਫ ਜ਼ਰੂਰ ਹੁੰਦੀ ਹੈ, ਲੇਕਿਨ ਜਿਹੜੇ ਬੱਚੇ ਇਹਦੀ ਕੇਅਰ ਨਹੀਂ ਕਰਦੇ ਉਹਨਾਂ ਨੂੰ ਮੁਸਤਕਬਲ ਵਿੱਚ ਸਿਹਤ ਦੇ ਹਵਾਲੇ ਨਾਲ ਬਹੁਤ ਸਾਰੇ ਮਸਾਇਲ ਹੋ ਸਕਦੇ ਨੇ।
4: ਬਿਲਕੁਲ
5: ਬੇਟਾ ਜੀ, ਤੁਸੀਂ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਓਗੇ, ਬਸ ਇੱਕ ਵਾਰੀ ਦਵਾਖਾਨੇ ਤੇ ਆ ਜਾਓ, ਮੈਂ ਤੁਹਾਨੂੰ ਐਸੀ ਹਰਬਲ ਟ੍ਰੀਟਮੈਂਟ ਦਿਆਂਗਾ ਜਿਹਦੇ ਨਾਲ ਤੁਹਾਡੀ ਸਿਹਤ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ ਤੇ ਹਰ ਕਮਜ਼ੋਰੀ ਵੀ ਦੂਰ ਹੋ ਜਾਏਗੀ
4: ਇਨਸ਼ਾਅੱਲਾ ਤਾਲਾ, ਇਨਸ਼ਾਅੱਲਾ ਤਾਲਾ ਜੀ। ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਫਿਕਰ ਨਹੀਂ ਕਰਨੀ ਬਲਕਿ ਉਹ ਕੰਮ ਕਰਨਾ ਜਿਹੜਾ ਤੁਹਾਡੀ ਸਿਹਤ ਲਈ ਜ਼ਰੂਰੀ ਹੈ, ਯਾਨੀ ਫੌਰਨ ਹੀ ਦਵਾਖਾਨੇ ਤੇ ਜਾਣਾ। ਪ੍ਰੋਫੈਸਰ ਸੁਲੇਮਾਨ ਸਾਹਿਬ, ਅੱਧੀ ਛੁੱਟੀ ਹੋ ਗਈ ਜੀ, ਤੁਸੀਂ ਚਾਹ ਕਾਫੀ ਪੀਓ ਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਐਡਰੈਸ ਲਿਖਵਾਉਣੀ ਆ।
5: ਜੀ ਬਿਲਕੁਲ।
4: ਸੋਹਣੇ ਭੈਣ ਭਰਾ, ਬਿਮਾਰੀ ਤੋਂ ਨਾ ਘਬਰਾਓ ਤੇ ਫੌਰਨ ਹੀ ਪਾਕਿਸਤਾਨ ਦੇ ਮਾਇਆ ਨਾਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ। ਸਾਡਾ ਪਤਾ ਹੈ, ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27-160, ਯਾਨੀ 042-377-27-160, ਮੋਬਾਈਲ ਨੰਬਰ ਏ 03004142608, ਯਾਨੀ 03004142608, ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਸੁਲੇਮਾਨ ਸਾਹਿਬ, ਮੈਂ ਬਨਫਸੇ ਨਫੀਸ ਵਾਪਸ ਆ ਗਈ ਹਾਂ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਪੜ੍ਹਨੀ ਆ ਜਿਹੜੀ ਮਿਸਿਸ ਫਰਖੰਦਾ ਸਾਹਿਬਾ ਨੇ ਤਹਿਰੀਰ ਕੀਤੀ ਹੈ।
5: ਜੀ ਜੀ।
4: ਲਿਖਦੀਆਂ ਨੇ ਕਿ ਮੇਰੀ ਸਕਿਨ ਬਹੁਤ ਹੀ ਜ਼ਿਆਦਾ ਡਰਾਈ ਹੈ, ਗਰਮੀ ਦੇ ਮੌਸਮ ਵਿੱਚ ਵੀ ਕੋਲਡ ਕਰੀਮ ਇਸਤੇਮਾਲ ਕਰਨੀ ਪੈਂਦੀ ਜੇ, ਫੇਰ ਵੀ ਚਿਹਰੇ ਤੇ ਖੁਸ਼ਕੀ ਦੇ ਨਿਸ਼ਾਨ ਤੇ ਖਰਿੰਡ ਜਿਹੇ ਨਜ਼ਰ ਆਉਂਦੇ ਨੇ। ਸੁਲੇਮਾਨ ਸਾਹਿਬ, ਦੂਸਰਾ ਮਸਲਾ ਇਹ ਵੇ ਕਿ ਸਿਰ ਵਿੱਚ ਖੁਸ਼ਕੀ ਤੇ ਸਿਕਰੀ ਬਹੁਤ ਜ਼ਿਆਦਾ ਹੈ।
5: ਅੱਛਾ,
4: ਸਿਰ ਵਿੱਚ ਖਾਰਿਸ਼ ਵੀ ਹੁੰਦੀ ਹੈ। ਮੈਂ ਬਹੁਤ ਸਾਰੀਆਂ ਦਵਾਈਆਂ ਇਸਤੇਮਾਲ ਕੀਤੀਆਂ ਨੇ, ਲੇਕਿਨ ਨਾ ਤੇ ਸਕਿਨ ਠੀਕ ਹੁੰਦੀ ਹੈ ਤੇ ਨਾ ਹੀ ਖੁਸ਼ਕੀ ਸਿਕਰੀ ਤੋਂ ਜਾਨ ਛੁੱਟਦੀ ਹੈ। ਬਰਾਏ ਮਿਹਰਬਾਨੀ ਦਵਾਈ ਪਾਰਸਲ ਕਰ ਦਿਓ। ਲਓ ਜੀ, ਬੜਾ ਅਹਿਮ ਮਸਲਾ ਆ ਗਿਆ ਜੀ।
5: ਲਓ ਜੀ ਸਹਿਮਾ ਜੀ, ਤੁਸੀਂ ਵਾਕਈ ਬਹੁਤ ਅੱਛਾ ਔਰ ਬੜਾ ਅਹਿਮ ਸਵਾਲ ਕੀਤਾ ਹੈ, ਤੇ ਮੈਂ ਸਾਰੀਆਂ ਭੈਣ ਭਰਾਵਾਂ ਨਾਲ ਮੁਖਾਤਬ ਹੋ ਕੇ ਕਹਾਂਗਾ, ਖਸੂਸੀ ਤੌਰ ਤੇ ਆਪਣੀ ਭੈਣਾਂ ਨਾਲ ਤੇ ਜਿਨ੍ਹਾਂ ਨੇ ਲਿਖਿਆ ਉਹਨਾਂ ਭੈਣਾਂ ਉਹਨਾਂ ਨਾਲ ਵੀ ਮੁਖਾਤਬ ਹੋ ਕੇ ਕਹਿਣਾ ਕਿ ਸੋਹਣੇ ਰੱਬ ਨੇ ਸਾਡੇ ਜਿਸਮ ਵਿੱਚ ਚਾਰ ਬੁਨਿਆਦੀ ਰਤੂਬਾਤ ਪੈਦਾ ਕੀਤੀਆਂ ਨੇ। ਪਹਿਲੇ ਨੰਬਰ ਤੇ ਖੂਨ, ਦੂਸਰੇ ਨੰਬਰ ਤੇ ਬਲਗਮ, ਤੀਸਰੇ ਨੰਬਰ ਤੇ ਸਫਰਾ ਤੇ ਚੌਥੇ ਨੰਬਰ ਤੇ ਸਦਾ।
4: ਅੱਲਾ,
5: ਜਿਸਮ ਵਿੱਚ ਅਗਰ ਗਲਤ ਸੁਦਾ ਦੀ ਜ਼ਿਆਦਤੀ ਹੋ ਜਾਵੇ ਤੇ ਜਿਲਦ ਖੁਸ਼ਕ ਹੋ ਜਾਂਦੀ ਹੈ।
4: ਅੱਛਾ ਅੱਛਾ,
5: ਜਿਲਦ ਉੱਤੇ ਖੁਸ਼ਕੀ ਦੀ ਸਫੈਦੀ ਨਮਾਇਆ ਨਜ਼ਰ ਆਉਂਦੀ ਹੈ ਤੇ ਜਿਲਦ ਕਰਫ ਤੇ ਖੁਰਦਰੀ ਹੋ ਜਾਂਦੀ ਹੈ। ਮੇਰੀ ਭੈਣ, ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਇਹ ਕਾਬਲੇ ਫਿਕਰ ਸੂਰਤ ਆਲ ਹੈ, ਤੁਸੀਂ ਮਿਰਚ ਮਸਾਲੇ ਤੇ ਖੱਟੀ ਚੀਜ਼ਾਂ ਬਿਲਕੁਲ ਨਹੀਂ ਖਾਣੀਆਂ। ਦੁੱਧ, ਦਹੀਂ, ਮੱਖਣ, ਦੇਸੀ ਘਿਓ ਤੇ ਗੋਸ਼ਤ ਦਾ ਜ਼ਿਆਦਾ ਇਸਤੇਮਾਲ ਕਰੋ ਤੇ ਸੁਬਹ ਸ਼ਾਮ ਵਾਕ ਜ਼ਰੂਰ ਕਰਨੀ ਹੈ।
4: ਸਹੀ,
5: ਮੈਂ ਤੁਹਾਡੇ ਲਈ ਦੋ ਕਿਸਮ ਦੀ ਦਵਾਈ ਪਾਰਸਲ ਕਰਵਾਵਾਂਗਾ ਜਿਹਦੇ ਨਾਲ ਜਿਗਰ ਦੀ ਸਲਾਹ ਹੋ ਜਾਵੇਗੀ ਤੇ ਖਿਲ ਤੇ ਸੁਦਾ ਦੀ ਪੈਦਾਇਸ਼ ਤਬਈ ਹਾਲਤ ਆ ਕੇ ਇਨਸ਼ਾਲਾ ਖੁਸ਼ਕੀ ਸਿਕਰੀ ਦਾ ਖਾਤਮਾ ਹੋ ਜਾਏਗਾ ਤੇ ਇਨਸ਼ਾਲਾ ਲਜ਼ੀਜ਼ ਤੁਹਾਡੇ ਫੇਸ ਦੀ ਸਕਿਨ ਵੀ ਨਰਮ ਤੇ ਸ਼ਫਾਫ ਹੋ ਜਾਏਗੀ
4: ਇਨਸ਼ਾਲਾ ਤਾਲਾ। ਇਨਸ਼ਾਲਾ ਤਾਲਾ, ਕਿਉਂ ਨਹੀਂ ਜੀ। ਜੀ ਭੈਣ ਜੀ, ਸਾਇਮਾ ਤੁਹਾਨੂੰ ਯਕੀਨ ਦਵਾਉਂਦੀ ਹੈ ਕਿ ਤੁਹਾਡੀ ਇਹ ਪ੍ਰੋਬਲਮ ਇਨਸ਼ਾਲਾ ਤਾਲਾ ਬਿਲਕੁਲ ਠੀਕ ਹੋ ਜਾਏਗੀ। ਸੁਲੇਮਾਨ ਸਾਹਿਬ, ਅਗਲਾ SMS ਨੁਮਾਨ ਸਦੀਕੀ ਸਾਹਿਬ ਨੇ ਲਿਖਿਆ ਹੈ, ਕਹਿੰਦੇ ਨੇ ਕਿ ਮੈਨੂੰ ਮਿਗਰੇਨ ਦੀ ਤਕਲੀਫ ਹੈ। ਜਦੋਂ ਮੈਨੂੰ ਦਰਦ ਹੁੰਦਾ ਹੈ ਤੇ ਮੈਨੂੰ ਆਪਣਾ ਹੋਸ਼ ਵੀ ਨਹੀਂ ਰਹਿੰਦਾ ਤੇ ਦਰਦ ਠੀਕ ਹੋਣ ਤੋਂ ਬਾਅਦ ਵੀਕਨੈਸ ਬਹੁਤ ਜ਼ਿਆਦਾ ਹੋ ਜਾਂਦੀ ਹੈ। ਸੁਲੇਮਾਨ ਸਾਹਿਬ, ਮੈਂ ਕਈ ਗੋਲੀਆਂ ਖਾਧੀਆਂ, ਦਵਾਈਆਂ ਖਾਧੀਆਂ ਨੇ, ਪਰ ਵਕਤੀ ਜਿਹੜਾ ਨਾ ਅਸਰ ਹੁੰਦਾ ਹੈ। ਬਰਾਏ ਕਰਮ ਕੋਈ ਇਹੋ ਜਿਹੀ ਦਵਾਈ ਦਿਓ ਕਿ ਮੁਕੰਮਲ ਤੌਰ ਤੇ ਇਸ ਬਿਮਾਰੀ ਤੋਂ ਮੇਰੀ ਜਾਨ ਛੁੱਟ ਜਾਏ।
5: ਮੇਰੇ ਭਾਈ, ਇਹ ਬਹੁਤ ਹੀ ਤਕਲੀਫ ਦੇ ਬਿਮਾਰੀ ਹੈ ਜਿਹਨੂੰ ਤਿੱਬੀ ਜ਼ਬਾਨ ਵਿੱਚ ਦਰਦ ਸ਼ਕੀਕਾ ਕਹਿੰਦੇ ਨੇ।
4: ਹਾਂਜੀ,
5: ਇਸ ਬਿਮਾਰੀ ਦੀ ਬੁਨਿਆਦੀ ਵਜ੍ਹਾ ਦਿਮਾਗ ਵਿੱਚ ਖਾਰੀ ਰਤੂਬਤ ਦਾ ਰੁਕਣਾ ਹੈ ਜਿਹੜਾ ਬਹੁਤ ਹੀ ਖਤਰਨਾਕ ਹੈ।
4: ਓਏ ਹੋਏ,
5: ਮੇਰੇ ਭਾਈ, ਇੱਕ ਗੱਲ ਜ਼ਿਹਨ ਵਿੱਚ ਜ਼ਰੂਰ ਰੱਖੋ ਕਿ ਪੇਨ ਕਿਲਰ ਦੀ ਆਦਤ ਨਾਲ ਮੇਦੇ ਦਾ ਅਲਸਰ ਵੀ ਹੋ ਸਕਦਾ ਹੈ।
4: ਹਾਂਜੀ,
5: ਲਿਹਾਜ਼ਾ ਆਰਸੀ ਆਰਾਮ ਲਈ ਕਿਸੇ ਦੂਜੀ ਬਿਮਾਰੀ ਨੂੰ ਦਾਵਤ ਨਾ ਦਿਓ। ਠੰਡੀ ਤਸੀਰ ਵਾਲੀ ਅਸ਼ੀਆ, ਖੱਟੀ ਚੀਜ਼ਾਂ ਤੇ ਚਾਵਲ ਦਾ ਇਸਤੇਮਾਲ ਛੱਡ ਦਿਓ। ਮੈਂ ਜਿਹੜੀ ਦਵਾਈ ਪਾਰਸਲ ਕਰਵਾਵਾਂਗਾ ਉਹ ਬਹੁਤ ਹੀ ਅਸਮੂਦਾ ਤੇ ਬਹੁਤ ਹੀ ਮੁਫੀਦ ਹੈ ਜਿਹੜੀ ਬਲਗਮੀ ਰਤੂਬਾਤ ਨੂੰ ਖਾਰਜ ਕਰਕੇ ਦਰਦ ਸ਼ਕੀਕਾ ਤੋਂ ਮੁਕੰਮਲ ਨਿਜਾਤ ਦਿਲਾਉਂਦੀ ਹੈ। ਇਨਸ਼ਾਅੱਲਾ, ਅੱਲਾਹ ਤਾਲਾ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਇਹ ਤਕਲੀਫ ਬਿਲਕੁਲ ਠੀਕ ਹੋ ਜਾਏਗੀ
4: ਇਨਸ਼ਾਅੱਲਾ ਤਾਲਾ। ਜੀ, ਕਿਉਂ ਨਹੀਂ ਜੀ, ਮੋਹਤਰਮ, ਫਿਕਰ ਨਹੀਂ ਕਰਨੀ, ਇਨਸ਼ਾਅੱਲਾ ਤਾਲਾ ਤੁਸੀਂ ਬਿਲਕੁਲ ਠੀਕ ਹੋ ਜਾਓਗੇ। ਸੁਲੇਮਾਨ ਸਾਹਿਬ, ਵਾਰੀ ਹੈ ਇਸ ਈਮੇਲ ਦੀ ਜਿਹੜੀ ਅਸਲਮ ਕੁਰੈਸ਼ੀ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ ਕਿ ਮੈਨੂੰ ਸਟਮਕ ਪ੍ਰੋਬਲਮ ਹੈ, ਖਾਣਾ ਹਜ਼ਮ ਨਹੀਂ ਹੁੰਦਾ, ਅਕਸਰ ਮੂੰਹ ਪੱਕ ਜਾਂਦਾ ਹੈ, ਖੱਟੀਆਂ ਡਕਾਰਾਂ ਦੀ ਵਜ੍ਹਾ ਨਾਲ ਮੂੰਹ ਵਿੱਚ ਖੱਟਾ ਪਾਣੀ ਆਉਂਦਾ ਹੈ, ਸੀਨੇ 'ਚ ਜਲਨ ਤੇ ਪੇਟ 'ਚ ਅਫਾਰਾ ਪਨ ਜਿਹੜਾ ਨਾ ਮਹਿਸੂਸ ਹੁੰਦਾ ਹੈ। ਖਾਣ ਤੋਂ ਬਾਅਦ ਜਦੋਂ ਤੀਕਰ ਬੋਤਲ ਨਾ ਪੀਵਾਂ ਖਾਣਾ ਹਜ਼ਮ ਹੀ ਨਹੀਂ ਹੁੰਦਾ। ਬਰਾਏ ਕਰਮ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਕਿ ਮੇਰਾ ਮੇਦਾ ਠੀਕ ਹੋ ਜਾਏ ਤੇ ਭੁੱਖ ਵੀ ਵੱਧ ਜਾਏ।
5: ਮੋਹਤਰਮ ਅਸਲਮ ਸਾਹਿਬ, ਹਰ ਖਾਣੇ ਤੋਂ ਬਾਅਦ ਬੋਤਲ ਦੀ ਆਦਤ ਬਹੁਤ ਹੀ ਖਤਰਨਾਕ ਹੈ।
4: ਹਾਂਜੀ,
5: ਇਹਦੇ ਨਾਲ ਨਾ ਸਿਰਫ ਮੇਦਾ ਖਰਾਬ ਹੋਵੇਗਾ ਬਲਕਿ ਇਹ ਗੁਰਦਿਆਂ ਲਈ ਵੀ ਬਹੁਤ ਮੁਜ਼ਰ ਹੈ। ਮੇਰੇ ਮੋਹਤਰਮ ਭਾਈ, ਇਹ ਕੋਈ ਇਲਾਜ ਤਾਂ ਨਹੀਂ, ਤੁਸੀਂ ਜਿਹੜੀ ਕੈਫੀਅਤ ਲਿਖੀ ਹੈ ਉਹਦੇ ਮੁਤਾਬਿਕ ਤੁਹਾਨੂੰ ਤਜ਼ਾਬੀਅਤ ਦਾ ਮਸਲਾ ਹੈ। ਤੁਸੀਂ ਮਿਰਚ ਮਸਾਲੇ ਛੱਡ ਦਿਓ ਅਤੇ ਦੁੱਧ ਦਹੀਂ ਦਾ ਜ਼ਿਆਦਾ ਇਸਤੇਮਾਲ ਕਰੋ।
4: ਸਹੀ,
5: ਮੈਂ ਤੁਹਾਨੂੰ ਦਵਾਈ ਪਾਰਸਲ ਕਰਾ ਦਿਆਂਗਾ ਜਿਹਦੇ ਨਾਲ ਤਜ਼ਾਬੀਅਤ ਦੂਰ ਹੋ ਜਾਵੇਗੀ ਅਤੇ ਨਿਜ਼ਾਮੀ ਹਜ਼ਮ ਪੂਰੀ ਤਰ੍ਹਾਂ ਠੀਕ ਹੋ ਜਾਏਗਾ ਅਤੇ ਇਨਸ਼ਾਅੱਲਾ ਤੁਸੀਂ ਜੋ ਵੀ ਖਾਓਗੇ ਉਹ ਪੂਰੀ ਤਰ੍ਹਾਂ ਹਜ਼ਮ ਹੋਵੇਗਾ
4: ਇਨਸ਼ਾਅੱਲਾ ਤਾਲਾ। ਜੀ ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ
5: ਜੀ, ਜੀ
4: ਪ੍ਰੋਗਰਾਮ ਦਾ ਵੇਲਾ ਗਿਆ ਮੁੱਕ ਤੇ ਮੈਂ ਗਈ ਹਾਂ ਰੁਕ। ਸੁਲੇਮਾਨ ਸਾਹਿਬ, ਤੁਹਾਡੀ ਆਮਦ ਤੇ ਤਸ਼ਰੀਫ ਆਵਰੀ ਦਾ ਬਹੁਤ ਬਹੁਤ ਤੇ ਬਹੁਤ ਜ਼ਿਆਦਾ ਸ਼ੁਕਰੀਆ ਤੇ ਮਿਹਰਬਾਨੀ।
5: ਸਹਿਮਾ ਜੀ, ਤੁਹਾਡਾ ਤੇ ਸੋਹਣੇ ਭੈਣ ਭਰਾਵਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ।
4: ਜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਕਿਸੇ ਵੀ ਬਿਮਾਰੀ ਦੀ ਸੂਰਤ ਵਿੱਚ ਪਾਕਿਸਤਾਨ ਦੇ ਮਾਇਆਨਾਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ। ਸਾਡਾ ਪਤਾ ਹੈ ਸੁਲੇਮਾਨ ਦਵਾਖਾਨਾ, ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160 ਯਾਨੀ 042-372-7127-1-60। ਮੋਬਾਈਲ ਨੰਬਰ ਹੈ 03004142608 ਯਾਨੀ 03000 चार एक चार दो छे सिफर अठ ते साडा ईमेल एड्रेस है suleiman.dawakhana@gmail.com जी सोने भैन भ्राओ सदा मुस्कुराओ ते खुश रहो एदे नाल ही अपनी भैन साइमा नू इजाजत दियो अगले प्रोग्राम विच इंशाल्लाह ताला फिर मिलांगे उस वेले तिकर खुदा हाफिज ते रब रखा
1: Big idea? Check. Passion? Check. लेकिन स्केल करने के लिए क्लाउड रिसोर्सेज यहाँ स्टार्टअप्स को मुश्किल पेश आती है मगर अब नहीं Ignite अंडर द मिनिस्ट्री ऑफ IT एंड टेलकॉम ला रहा है प्राइम मिनिस्टर्स क्लाउड प्रोग्राम फॉर स्टार्टअप्स टियर 1 और टियर 2 के लिए क्लाउड एक्सपेंसेस पर हासिल करें $13,500 तक की रीइंबर्समेंट और इसके साथ एक्सपर्ट क्लाउड एडवाइजरी की सपोर्ट जिससे आप अपने स्टार्टअप को बआसानी स्केल कर सकते हैं आज ही अप्लाई करें ignite.org.pk पर एप्लीकेशंस जमा करवाने की आखिरी तारीख 10 जुलाई 2026 है
0: सुनते रहिए FM 101 101 101